the Lord appears, Ekman Antipia,

ਜੇ ਕਹੋਏ ਤਾਂ ਉਕਵੇ ਰੁਤੀ ਹੋਰ ਕਹੋਏ ਨਾਨਕ ਪਾਹੇ ਬਾਹਰਾ।

Salve Shatmasam Satmasam.

ਰੰਗੀਆਂ ਕਲਮੇ ਬਿਦ ਪੱਥਰ ਗੁਣ ਹੋਗਾ ਨਾਵ ਖੁਦਾਈ ਲੁਕਾਇਆ ਨੀਰ ਵਸਤਰ ਕੱਪੜੇ ਪਹਿਰੇ ਤੁਰ ਪਠਾਣੀ ਅਮਰ ਕੀਆ ਚਾਰ

ਦੇਸ਼ ਗਿਆਨ ਅੰਜਨ ਦੀ ਆ ਉਹਨੇ ਨੌਕਰੀ ਦੇ ਵਿੱਚ

ਸਤ ਗੁਰ ਗਤ ਮਚ ਹੋਇ ਦਿਆ ਵਿਆਸ ਕਰ ਜਾਹੇ ਨਿਰਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਬੇ ਪਤ ਮਿਠਤ ਨਿਵੀ ਨਾਨਕਾ ਗੁਣ ਤਿੰਗਈਆਂ ਤਤ ਸਭ ਨਿਵੇ ਆਪੋ ਪਰ ਕੋ ਨਿਵੇ ਨਾ ਕੋਈ।

ਚੰਗਾ ਆਪਣਾ ਪੀ ਕੀਤਾ ਪਾਵਨਾ ਕੇ ਮਨ ਪਾਉਂਦੇ ਰਾਤ ਲੈ ਕੇ ਜਾਵਨਾ ਤਾਂ ਗੁਰੂ ਕਰਿਆ ਤਦ ਸੇ ਕਰਦਾ।

0: ਤਨ ਸੋ ਮਨ ਸੋ ਨਾਨਕਾ ਜੋਗਲ ਚੱਲੇ ਪਾਹੇ ਚੋਕਰ ਮੁਲਾਨਾਇਆ ਬਹਿ ਚੁੱਕੇ ਪਾਇਆ ਸਿਖਾ ਕਰਨ ਚੜਾਈਆਂ ਗੁਰਬ੍ਰਹਮ ਉੱਠਿਆ ਉਹ ਮੁਹਾ ਉਹ ਚੜ ਪਿਆ ਮਿਲ ਗਾ ਗਿਆ
1: ਲੱਖ ਚੋਰੀਆਂ

0: ਤੋਤੀ ਟਿੱਕਾ ਤੇ ਜਪ ਮਾਲੀ ਤਾਣ ਲੈ ਚਾ ਖਾਈ ਅੰਤਰ ਪੂਜਾ ਪੜਹਿਕ ਤੇ ਪਾਂ ਦੁਰਗਾ ਪਾਈ ਛੋਡੀ ਲੈ ਪਖੰਡਾ ਨਾਮ ਲਈ ਜਾ ਤਰੰਦਾ ਮਹਲਾ ਪਹਿਲਾ
1: ਮਨਸ ਕਣਕ ਨਿਵਾ ਸ੍ਰੀ ਭਗਵੰਤ ਨਗਲਤਾ ਤਿੰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ

दीव पहुल खंडे तार हुए जन्म सोहेला बाहु बाहु गोविंद सिंह

साची प्रीत हम तुमसे जोड़ी।

काल जाल जम रोह न सक्य सच सब दिल बिलाए

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ। ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ। ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ। ਤਾਂ ਕੋ ਬਿਘਨ ਨ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦਾ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਮਨ ਸੁਰਤ ਕਰਕੇ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜੁੜ ਕੇ ਸਮਝਣ ਦਾ ਯਤਨ

0: पोहे न सके जब काल जियो।
1: आप जी रोजन इस स्थान तो अमृतमयी बाणी दी लड़ीवार शब्द विचार दा लाहा प्राप्त करदे आ रहे हो। भले अमरदास गुण तेरे तेरी उपमा तोहे बन आवे। धन गुरु अमरदास महाराज तीसरे पातशाह जी वल्लों वडहंस राग दे विच जो पावन शब्द उचारण किया, गुरु ग्रंथ साहिब महाराज जी की पवित्र बाणी पावन अंग 569 दे उपर सुभाईमान है। सतगुरु गुरु अमरदास महाराज जी कृपा करते हैं कि असी अपने अपने मन नूं समझाउणा करिए कि हे मन, तू सच दे नाल जुड़, तू कूड़ दे नाल ना जुड़। सच जो सदीवी है, सदा है, कूड़ जो नाशवंत है। साडा जिहड़ा ये मन है, इस मन दे एक पासे लोक है ते दूजे पासे परलोक है। बड़ी ध्यान नाल समझना, जिहड़ा साडा मन है, माइंड, इस सिर दे विच जिहड़ा मन है, इहदे उरार उरले पासे ये देह है, शरीर है, मिट्टी का पुतला, और ये परले पासे इहदा अपना मूल है, आत्मक जोत। हुण मन जिहड़ा ये शरीर दे नाल जुड़िया होया है, शरीर दियां लोड़ां पूरियां करनियां, शरीर दियां जरूरतां पूरियां करनियां, ये मन दे नाल जुड़िया, शरीर दे नाल जुड़िया होया मन संसार दे नाल ही जुड़िया होया है, निरंकार दे नाल नहीं। ते जो संसार दे विच है वो सब कुछ कूड़ है, नाशवंत है, वो सदीवी नहीं है, सदा वास्ते नहीं है, मिथ्या, मिथ के सब कुछ जो भी है वो मिथ्या होया है, जिदी मिथ एक दिन खत्म हो जानी है, समा, टाइम। इसलिए मन नूं समझाइए कि मन तू सच दे नाल जुड़, ते जे ये शरीर नाल जुड़िया, संसार नाल जुड़िया, इहदे उत्ते फिर माया दा, मोह दा प्रभाव है। पर इस माया दे मोह विच्चों इनू कढ के सच निरंकार परमेश्वर दे नाम नाल जुड़ना पएगा जा जोड़ना पएगा, ताकि ये अपने मूल दे नाल जुड़ जाए। मन तू जोत स्वरूप है, अपना मूल पछाण, ये अपने मूल नू पछाण लवे, क्योंकि हजे पछाण नहीं है, भुल गया, भुलिया बैठा है। एक कूड़ दे नाल जुड़िया होया है, इसलिए महाराज ने आख्या ना, किस नाल कीचै दोस्ती सब जग चलन हार। मन नू असी अपने अपने नू समझाउणा है, मन मेरिया तू सदा सच संभाल जियो। हे मन, तू सच जो है उदी संभाल कर। सच की है कि जिदे नाल तू ज़्यादा जुड़िया है वो नाशवंत है। ये शरीर ने मिट्टी दा बनिया, एक दिन मिट्टी हो जाना है। इस शरीर दे उते बचपन आया, चला गया, जवानी आई, चली गई, ਬੁਢੇਪਾ ਆਇਆ ਚਲਾ ਜਾਏਗਾ, ਫਿਰ ਉਸ ਤੋਂ ਬਾਅਦ ਹੋਰ ਕੁਛ ਨਹੀਂ ਮਿਲਣਾ। ਤਿੰਨ ਹੀ ਪੜਾਅ ਨੇ ਇਸ ਸਰੀਰ ਦੇ, ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ। ਔਰ ਜ਼ਰੂਰੀ ਨਹੀਂ ਕਿ ਤਿੰਨੇ ਪੜਾਅ ਹਰ ਇੱਕ ਨੇ ਪਾਰ ਕਰਨੇ ਆ, ਇਹ ਵੀ ਧਿਆਨ ਰੱਖਣਾ। ਜ਼ਰੂਰੀ ਨਹੀਂ ਕਿ ਤਿੰਨੇ ਪੜਾਅ ਹਰ ਕੋਈ ਪਾਰ ਕਰ ਜਾਏਗਾ। ਬਚਪਨ ਤੋਂ ਬਾਅਦ ਜਵਾਨੀ ਕਈਆਂ ਨੂੰ ਮਿਲਦੀ ਹੈ, ਕਈਆਂ ਨੂੰ ਨਹੀਂ ਮਿਲਦੀ। ਜਵਾਨੀ ਤੋਂ ਬਾਅਦ ਬੁਢੇਪਾ ਕਈਆਂ ਨੂੰ ਮਿਲਦਾ ਅਤੇ ਕਈਆਂ ਨੂੰ ਨਹੀਂ ਮਿਲਦਾ। ਕਈ ਬਚਪਨ 'ਚ ਹੀ ਚਲੇ ਜਾਂਦੇ ਆ, ਕਈ ਜਵਾਨੀ ਵਿੱਚ ਅਤੇ ਕਈ ਬੁਢੇਪੇ 'ਚ। ਜਿਹੜੇ ਅੱਜ ਬਜ਼ੁਰਗੀ ਵਿੱਚ ਨੇ, ਬੁਢੇਪੇ ਵਿੱਚ, ਉਹ ਤੀਸਰੇ ਪੜਾਅ 'ਤੇ ਨੇ। ਜਿਹੜੇ ਜੋਬਨ ਵਿੱਚ ਨੇ ਉਹ ਦੂਸਰੇ, ਜਿਹੜਾ ਬਚਪਨ 'ਚ ਹੈ ਉਹ ਪਹਿਲੇ ਪੜਾਅ 'ਤੇ ਹੈ। ਪਰ ਤਿੰਨੇ ਹੀ ਜਿਹੜੇ ਨੇ ਉਹ ਨਾਸ਼ਵੰਤ ਨੇ। ਨਾ ਬਚਪਨ ਸਦਾ ਰਹਿਣਾ, ਨਾ ਜਵਾਨੀ ਰਹਿਣੀ ਹੈ, ਅਤੇ ਨਾ ਬੁਢੇਪਾ ਸਦਾ ਰਹਿਣਾ। ਇਸ ਨਾਸ਼ਵੰਤ ਹੈ, ਇਹ ਬਿਨਸੰਹਾਰਾ ਹੈ। ਇਸ ਲਈ ਮਹਾਰਾਜ ਕਹਿੰਦੇ, ਮਨ ਤੂੰ ਸੱਚ ਨੂੰ ਸੰਭਾਲ, ਸੱਚੇ ਨਾਮ ਦੀ ਕਮਾਈ ਕਰ। ਜਿਹੜਾ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਜੋ ਸਦੀਵੀ ਹੈ, ਸਦਾ ਹੈ, ਤੂੰ ਉਹ ਸੰਭਾਲ ਜਿਹੜੀ ਹੈ ਉਹ ਕਰ। ਫਿਰ ਤੂੰ ਆਪਣੇ ਘਰ ਵਿੱਚ ਸੁੱਖ ਨਾਲ ਵੱਸ ਸਕਦਾ ਹੈ। ਹੁਣ ਇੱਥੇ ਘਰ ਜੇ ਸਰੀਰ ਨਾਲ ਜੁੜਿਆ ਹੋਇਆ ਤਾਂ ਇਹਨੇ ਸਰੀਰ ਨੂੰ ਹੀ ਆਪਣਾ ਘਰ ਸਮਝਿਆ ਹੋਇਆ, ਔਰ ਸਰੀਰ ਜਿਹੜੇ ਘਰ ਵਿੱਚ ਰਹਿੰਦਾ ਹੈ ਉਹ ਇਸ ਨੂੰ ਘਰ ਸਮਝੀ ਬੈਠਾ ਹੈ। ਇੱਕ ਘਰ ਜਿਹੜਾ ਅਸੀਂ ਇੱਟਾਂ ਦਾ, ਸੀਮਟ ਦਾ, ਪੱਥਰਾਂ ਦਾ ਬਣਾਇਆ ਹੋਇਆ, ਉਹਨੂੰ ਵੀ ਇਹ ਸਮਝ ਲੈਂਦਾ ਵੀ ਇਹ ਘਰ ਮੇਰਾ ਅਸਲ ਘਰ ਹੈ, ਅਤੇ ਇਹ ਜਿਹੜਾ ਸਰੀਰ ਰੂਪੀ ਘਰ ਹੈ ਇਹ ਵੀ ਅਸਲ ਹੈ। ਅਸਲ ਵਿੱਚ ਇਹ ਮਨ ਦਾ ਘਰ ਹੀ ਨਹੀਂ ਹੈ। ਨਾ ਬਾਹਰ ਵਾਲਾ ਘਰ ਸਦਾ ਵਾਸਤੇ ਹੈ ਅਤੇ ਨਾ ਸਰੀਰ ਰੂਪੀ ਘਰ ਹੈ। ਮਨ ਦਾ ਘਰ ਤਾਂ ਹੈ ਉਹਦਾ ਆਪਣਾ ਮੂਲ, ਜਿਹਨੂੰ ਅਸੀਂ ਜੀਵ ਆਤਮਾ ਕਹਿੰਦੇ ਹਾਂ। ਇਹ ਮਨ ਦਾ ਘਰ ਹੈ, ਉਹ ਜੀਵ ਜਿੰਦ, ਅਤੇ ਆਪਣੇ ਘਰ ਤੋਂ ਇਹ ਦੂਰ ਹੋ ਕੇ ਪਰਦੇਸੀ ਹੋ ਚੁੱਕਾ ਹੈ। ਇਸੇ ਲਈ ਕਿਹਾ ਨਾ, ਮਨ ਪਰਦੇਸੀ ਵੇ ਆਓ ਘਰੇ। ਕਿਹੜਾ ਘਰ ਹੈ? ਉਹ ਨਿੱਜ ਸਰੂਪ ਵਾਲਾ, ਜਿਹੜਾ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ, ਉਹ ਵਾਲਾ ਘਰ। ਉਸ ਘਰ ਤੋਂ ਬਾਹਰੀ ਹੋ ਕੇ ਇਹ ਮਨ ਭਟਕ ਰਿਹਾ ਹੈ, ਦੁਖੀ ਹੈ, ਪਰੇਸ਼ਾਨ ਹੈ, ਚਿੰਤਤ ਹੈ। ਇਹਦੀ ਚਿੰਤਾ ਵੀ ਮੁੱਕ ਜਾਏਗੀ, ਇਹਦੀ ਭਟਕਣਾ ਵੀ ਮੁੱਕ ਜਾਏਗੀ, ਇਹਦਾ ਦੁੱਖ ਵੀ ਮੁੱਕ ਜਾਏਗਾ। ਪਰ ਜੇ ਕਿਤੇ ਇਹ ਮਨ ਸੱਚੇ ਨਾਮ ਦੀ ਸੰਭਾਲ ਕਰ ਲਵੇ, ਸੱਚੇ ਨਾਮ ਦੀ ਕਮਾਈ ਕਰ ਲਵੇ। ਇੱਕੋ ਇੱਕ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਇਹਨੂੰ ਨਿੱਜ ਘਰ ਤੱਕ ਪਹੁੰਚਾ ਸਕਦਾ, ਹੋਰ ਕੋਈ ਨਹੀਂ। ਜਿੰਨੇ ਵੀ ਅਸੀਂ ਫੋਕਟ ਕਰਮ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਵੀ ਐਸਾ ਕਰਮ ਨਹੀਂ ਜਿਹੜਾ ਸਾਨੂੰ ਸਾਡੇ ਨਿੱਜ ਘਰ ਤੱਕ ਪਹੁੰਚਾ ਸਕੇ। ਇੱਕੋ ਹੀ ਹੈ, ਪਰਮੇਸ਼ਵਰ ਦਾ ਨਾਮ। ਇਸੇ ਲਈ ਮਨ ਨੂੰ ਜ਼ੋਰ ਦਿੱਤਾ ਜਾਂਦਾ ਹੈ, ਮਨ ਤੋਂ ਸੱਚੇ ਨਾਮ ਦੀ ਕਮਾਈ ਕਰ ਜੇ ਆਪਣੇ ਨਿੱਜ ਘਰ 'ਚ ਸੁੱਖ ਨਾਲ ਵਸਣਾ ਚਾਹੁੰਦਾ। ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤੁਸੀਂ ਨਿਤਨੇਮ ਦੇ ਵਿੱਚ, ਸੰਪੂਰਨ ਪਾਠ ਜਦੋਂ ਆਪਾਂ ਕਰਦੇ ਹਾਂ ਤੇ ਰੋਜ਼ ਆਪਣੇ ਮਨ ਨੂੰ ਕੀ ਸਮਝਾਉਣ ਲਈ ਆਖਿਆ ਗੁਰੂ ਅਮਰਦਾਸ ਮਹਾਰਾਜ ਨੇ? ਮਹਾਰਾਜ ਕਹਿੰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਸਤਿਗੁਰੂ ਕਾ उपदेश सुन, तू गुरु का उपदेश सुन। गुरु का उपदेश जिहड़ा तेरे नाल चलण वाला है, जिन्हें तेनू निज घर तक लैके जाना है, तू गुरु का उपदेश सुन। ते गुरु का उपदेश की है, तू नाम की कमाई कर, तू नाम की संभाल कर, तू नाम का सौदा लै, ये तेरे नाल निभना है, होर कुछ भी नहीं निभना। ये सब कुछ मिथ्या है, नाशवंत है। साथ न चल है बिन भजन, भजन बंदगी तो बिना नाल कुछ नहीं चलना। इसलिए मन तू ये सच समझ लै, अज समझ लै, कल समझ लै, सच तेनू समझना पएगा। ये कुटुंब तू जे देखदा चल नहीं तेरे नाले, नाल किसे ने नहीं चलना। ये जड़ी देह नाल, इस मिट्टी दे पुतले नाल जड़ा तू मोह पा के बैठा हुआ है, ये देह भी नाल नहीं जानी। जड़ा साडा निज घर है, उस निज घर विच ते ये शरीर ने भी जाना नहीं जाना, इहदी भी पकड़ छड़नी पैनी है। कपड़ रूप सुहावना छड़ दुनिया अंदर, क्योंकि ये माया भी है, इनू मायावी संसार च ही छड़ के जाना पैना है, इहदी पकड़ छड़नी पैनी है। क्योंकि एक पासे पकड़ छड़ांगे ताई दूजे पासे जा होएगा ना, इधर ते संगल पिया होया। जिहड़े समुंदरां दे विच तुसीं बेड़ियां देखदे हो ना, किश्तियां जां जहाज देखदे हो, उहनां नूं संगल पिया हुंदा है। ते ओह जहाज अगे ताईं तुरेगा जे ओह संगल खोलिया जाएगा, जे ओह संगल नहीं खोलिया, जिन्नी ओहदी लंबाई है संगल दी, उत्थे तक ते जाएगा, मुड़ के खिच पई ते वापस मुड़ आएगा। ये मोह दा संगल है, ये खिच पाएगा सानू बार बार जम्मण मरन वाले पासे नूं, जम्मणा मरना। पर ये संगल असी खोलना है जां इहनूं असी तोड़ना है, वो किद्दां होएगा? जदों नाम दी कमाई करांगे। फिर साडे अंदर मोह नहीं रह जाएगा, फिर पिछे नूं खिच नहीं पाएगी, फिर ये मन अपने निज स्वरूप तक पहुँच सकदा है। पर पहला ये जिहड़ा मोह माया दा संगल है, ये तड़वाउणा पैणा है, जां इहनूं इहदे तों आजादी लैणी पैणी है, मुक्त होना पैणा है। इस लई मन नूं समझा रहे ने कि मन मेरिया तूं सदा सच संभाल जियो। इत्थे जियो दा अर्थ सत्कार पूर्वक है, प्यार नाल समझाया जा रहा है जियो। क्योंकि गुरबाणी दे विच जियो सत्कार वास्ते भी आया, और जियो जिहड़ा वो जिंद वास्ते भी आया। जियो पाए पिंड जिन साजिया, जियो मतलब जिंद, ते जियो है सत्कार वास्ते भी। मेरे मन तू परमेश्वर दे नाम दी संभाल कर, प्यारे मन जदों तू नाम दी संभाल जड़ी है वो करेगा, परमेश्वर नू याद करेगा, अपने घर तू सुख वसें, तू अपने घर विच सुख नल वस सकदा है, तू अपने घर दे विच सदा लई सुखी हो के रह सकदा है। पोह न सकै जम काल जियो, वो जड़ा जम काल, काल केंदे समा, जम केंदे है मौत दा फरिश्ता, जिन्हें आत्मक मौत देनी हुंदी है। मौत भी दो तरह की हुंदी है, एक शरीर की मौत है, एक जमीर की मौत है। शरीर की मौत तो बाद वो दोबारा जीवित नहीं हो सकता, जड़ी शरीरक मौत है ना, एक बारी मौत आ गई तो दोबारा जिंदा नहीं हो सकता। पर जे जमीर मर गई है, इंसानियत मनुखता मर गई है, वो दोबारा जीवित की जा सकती है, दोबारा ਪਸ਼ੂ ਤੋਂ ਇਨਸਾਨ ਬਣਾਇਆ ਜਾ ਸਕਦਾ ਹੈ, ਜਾਨਵਰ ਤੋਂ ਇਨਸਾਨ ਬਣਾਇਆ ਜਾ ਸਕਦਾ ਹੈ, ਉਹਦੀ ਜ਼ਮੀਰ ਜਗਾਈ ਜਾ ਸਕਦੀ ਹੈ, ਪਰ ਜੇ ਸਰੀਰਕ ਮੌਤ ਹੋ ਗਈ ਫਿਰ ਨਹੀਂ ਜਗਾਇਆ ਜਾ ਸਕਦਾ, ਫਿਰ ਤਾਂ ਮੌਤ ਹੋ ਗਈ। ਇਸ ਵਾਸਤੇ ਇਹ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਇਹ ਤੈਨੂੰ ਉਸ ਆਤਮਕ ਮੌਤ ਤੋਂ ਬਚਾ ਕੇ ਰੱਖੇਗਾ। ਕਾਲ, ਕਾਲ ਦਾ ਅਰਥ ਹੁੰਦਾ ਸਮਾਂ, ਜਮ, ਜਿਸ ਸਮੇਂ ਵਿੱਚ ਦੁੱਖ ਆਉਣਾ ਨਾ ਮੌਤ ਦਾ, ਉਹਦੇ ਉਹ ਤੈਨੂੰ ਛੂਹ ਵੀ ਨਹੀਂ ਸਕੇਗਾ, ਪੋਹ ਨਾ ਸਕੈ, ਉਹ ਛੂਹ ਵੀ ਨਹੀਂ ਸਕਦਾ, ਤੈਨੂੰ ਟੱਚ ਵੀ ਨਹੀਂ ਕਰ ਸਕਦਾ। ਜੇ ਤੂੰ ਸੱਚੇ ਨਾਮ ਦੀ ਸੰਭਾਲ ਕਰ ਲਵੇਂ ਤਾਂ ਫਿਰ ਨਾ ਡੋਲੇਗਾ, ਨਾ ਤੇਰੀ ਜਿਹੜੀ ਆ ਉਹ ਜ਼ਮੀਰ ਦੀ, ਇਨਸਾਨੀਅਤ ਦੀ, ਮਨੁੱਖਤਾ ਦੀ ਮੌਤ ਹੋਏਗੀ। ਕਿਉਂਕਿ ਜਿਹਦੇ ਅੰਦਰੋਂ ਮਨੁੱਖਤਾ ਹੀ ਮਰ ਗਈ ਉਹ ਕਾਹਦਾ ਮਨੁੱਖ ਹੈ, ਉਹ ਕਿਸੇ ਕੰਮ ਨਹੀਂ ਆਏਗਾ। ਡੈੱਡ ਬੋਡੀ ਪਈ ਹੋਵੇ ਨਾ, ਡੈੱਡ ਬੋਡੀ, ਮੁਰਦਾ, ਉਹ ਕਿਸੇ ਦੇ ਕੰਮ ਆਏਗਾ? ਉਹ ਤੇ ਪਿਆ ਹੋਇਆ, ਉਹ ਕਿਸੇ ਦੇ ਕੀ ਕੰਮ ਆਏਗਾ, ਉਹ ਕਿਸੇ ਦਾ ਭਲਾ ਕੀ ਕਰੇਗਾ? ਜਿਨ੍ਹਾਂ ਲੋਕਾਂ ਦੀ ਅੰਦਰੋਂ ਜ਼ਮੀਰਾਂ ਮਰ ਚੁੱਕੀਆਂ ਨੇ ਉਹ ਦੁਨੀਆਂ ਦੀ ਨਜ਼ਰ ਵਿੱਚ ਜਿਉਂਦੇ ਹੋਣਗੇ ਪਰ ਕਿਸੇ ਦੇ ਕੰਮ ਨਹੀਂ ਆਉਣਗੇ, ਕਿਸੇ ਦਾ ਭਲਾ ਨਹੀਂ ਕਰ ਸਕਦੇ ਉਹ, ਕਿਉਂਕਿ ਮਰ ਚੁੱਕੇ ਨੇ ਅੰਦਰੋਂ। ਨਰੂ ਮਰੈ ਨਰ ਕਾਮ ਨਾ ਆਵੈ। ਨਰੂ, ਨਰ ਕਹਿੰਦੇ ਆ ਮਨ ਨੂੰ, ਮਨ ਦਾ ਨਰੂ ਕੀ ਹੈ? ਮਨੁੱਖਤਾ ਵਾਲਾ ਗੁਣ। ਜਿਹਦੇ ਅੰਦਰੋਂ ਇਹ ਮਨੁੱਖਤਾ ਵਾਲਾ ਗੁਣ ਹੀ ਖਤਮ ਹੋ ਗਿਆ ਉਹ ਕਿਸੇ ਕੰਮ ਨਹੀਂ ਆਉਂਦਾ, ਜਿਉਂਦਾ ਤਾਂ ਹੈ ਪਰ ਕਿਸੇ ਦੇ ਕੰਮ ਨਹੀਂ ਆਏਗਾ, ਕਿਸੇ ਦਾ ਭਲਾ ਨਹੀਂ ਕਰ ਸਕਦਾ, ਕਿਸੇ ਦੇ ਪ੍ਰਤੀ ਉਹਦੇ ਮਨ ਵਿੱਚ ਤਰਸ ਨਹੀਂ ਆਏਗਾ ਕਿਉਂਕਿ ਉਹ ਮਰ ਚੁੱਕਾ ਹੈ ਅੰਦਰੋਂ। ਜਿਹਦਾ ਨਰੂ ਹੀ ਮਰ ਗਿਆ ਅੰਦਰੋਂ ਉਹ ਕਿਹਦੇ ਕੰਮ ਆਏਗਾ? ਕਿਸੇ ਦੇ ਨਹੀਂ ਆਏਗਾ। ਇਸ ਲਈ ਮਹਾਰਾਜ ਕਹਿੰਦੇ ਮਨ ਜੇ ਤੂੰ ਸੱਚੇ ਨਾਮ ਦੀ ਸੰਭਾਲ ਕਰ ਲਏ ਤਾਂ ਤੇਰੇ ਅੰਦਰੋਂ ਕਦੇ ਮਨੁੱਖਤਾ ਵਾਲਾ ਗੁਣ ਖਤਮ ਹੋ ਹੀ ਨਹੀਂ ਸਕਦਾ, ਤੇਰੀ ਇਨਸਾਨੀਅਤ ਕਦੇ ਅੰਦਰੋਂ ਮਰੇਗੀ ਨਹੀਂ, ਇਹ ਤੈਨੂੰ ਛੂਹ ਵੀ ਨਹੀਂ ਸਕਦੇ। ਕੋਈ ਲੋਭ ਲਾਲਚ, ਕੋਈ ਮੋਹ ਮਾਇਆ ਤੇਰੇ ਅੰਦਰ ਆਤਮਕ ਮੌਤ ਨਹੀਂ ਲਿਆ ਸਕਦੇ ਆ, ਕਿਉਂਕਿ ਤੂੰ ਆਪਣੇ ਨਿੱਜ ਘਰ ਵਿੱਚ ਸੁੱਖ ਨਾਲ ਵਸ ਰਿਹਾ ਹੈ। ਪਰ ਉਹਦੇ ਲਈ ਕੀ ਕਰਨਾ ਪਏਗਾ? ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਤੂੰ ਸੱਚੇ ਨਾਮ ਦੀ ਸੰਭਾਲ ਕਰ, ਸੱਚੇ ਨਾਮ ਦੀ ਕਮਾਈ ਕਰ। ਜ਼ੋਰ ਦੇਣਾ ਹੈ, ਅਸੀਂ ਪਾਠ ਨਿੱਤ ਕਰ ਰਹੇ ਹਾਂ, ਮੁਬਾਰਕ ਹੈ ਤੁਹਾਡਾ ਪਾਠ ਕੀਤਾ ਹੋਇਆ, ਮੁਬਾਰਕ ਹੈ। ਜਿਹੜੇ ਬਿਲਕੁਲ ਉੱਕਾ ਹੀ ਨਹੀਂ ਨਾਮ ਜਪਦੇ ਪਾਠ ਕਰਦੇ, ਚਲੋ ਜਿਹੜੇ ਪਾਠ ਕਰਦੇ ਆ ਉਹਨਾਂ ਨਾਲੋਂ ਤਾਂ ਚੰਗੇ ਆ ਨਾ, ਪਰ ਜਿਹੜੇ ਅਸੀਂ ਪਾਠ ਕਰ ਰਹੇ ਹਾਂ ਨਿੱਤ, ਕੀ ਆਪਣੇ ਮਨ ਨੂੰ ਜ਼ੋਰ ਦੇ ਰਹੇ ਹਾਂ ਆਪਾਂ, ਕਿ ਮਨ ਉੱਤੇ ਪੂਰਾ ਦਬਾਅ ਪਾ ਰਹੇ ਹਾਂ? ਸਾਰੀ ਦਿਹਾੜੀ ਮਨ 'ਤੇ ਅਸਰ ਰਹਿੰਦਾ ਉਹਦਾ। ਅੰਮ੍ਰਿਤ ਵੇਲੇ ਜਿਹੜਾ ਆਪਾਂ ਨਿੱਤ ਨੇਮ ਕੀਤਾ ਹੈ ਉਹਦਾ ਅਸਰ ਸਾਰੀ ਦਿਹਾੜੀ ਮਨ 'ਤੇ ਰਹੇਗਾ, ਉਹ ਤਾਂ ਹੀ ਰਹੇਗਾ ਜੇ ਮਨ 'ਤੇ ਜ਼ੋਰ ਦਿੱਤਾ ਹੋਏਗਾ। ਮਨ ਦੇ ਤਾਂ ਉੱਤੋਂ ਹੀ ਲੰਘ ਗਈ ਬਾਣੀ, ਮਨ ਨੂੰ ਤਾਂ ਆਵਾਜ਼, ਮਨ ਜਿਹੜੀ ਮਨ ਦੀ ਆਵਾਜ਼ ਸੀ ਉਹ ਮਨ ਤੱਕ ਤਾਂ ਪਹੁੰਚੀ ਨਹੀਂ, ਮਨ ਨੂੰ ਆਵਾਜ਼ਾਂ ਦੇਣਾ ਸੀ ਨਾ, ਇਹ ਮਨ ਪਿਆਰੇ ਆ, ਅਤੇ ਮਨ ਤੱਕ ਤਾਂ ਆਵਾਜ਼ ਪਹੁੰਚੀ ਨਹੀਂ, ਮਨ ਨੂੰ ਕਿਵੇਂ ਪਤਾ ਲੱਗਣਾ ਸੀ? ਮਨ ਤੇ ਸੁੱਤਾ ਪਿਆ, ਇਹ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਪਿਆ। ਇਹ ਮਨ ਚੰਚਲਾ, ਉਹਨੂੰ ਜਿਹੜਾ ਸੀ ਉਹ ਚੋਟ ਦੇਣੀ ਸੀ, ਹਲੂਣਾ ਦੇਣਾ ਸੀ, ਤਾਂ ਕਿ ਇਹ ਜਾਗਦਾ, ਇਹਨੂੰ ਸੁਣਦਾ ਅਤੇ ਅਸਰ ਰਹਿੰਦਾ ਇਹਦੇ ਅੰਦਰ, ਪਰ ਉਹ ਸੁਣ ਨਹੀਂ ਰਿਹਾ, ਨਾ ਸੁਣਨ ਕਰਕੇ ਮਨ ਨੂੰ ਸਮਝ ਨਹੀਂ ਆ ਰਹੀ। ਅਸੀਂ ਰੋਜ਼ ਆਪਣੇ ਆਪਣੇ ਮਨ ਨੂੰ ਜ਼ੋਰ ਦੇਣਾ ਹੈ ਤਾਂ ਕਿ ਇਹਨੂੰ ਇਹਦੇ 'ਤੇ ਅਸਰ ਹੋਵੇ। ਇਹਨੂੰ ਸਾਰਾ ਦਿਨ, ਸਾਰੀ ਦਿਹਾੜੀ ਇਹਨੂੰ ਸਮਝ ਆਵੇ ਕਿ ਮੈਂ ਕਿਹੜੀ ਸੰਭਾਲ ਕਰਨੀ ਹੈ, ਕਿਹਦੀ ਨਹੀਂ ਕਰਨੀ। ਸਤਿਗੁਰੂ ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਆਪਣੇ ਆਪਣੇ ਮਨ ਨੂੰ ਆਵਾਜ਼ ਦੇ ਕੇ ਆਖੋ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਤੇਰਾ ਅਸਲ ਕਾਰਜ ਹੈ ਤੂੰ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਏ, ਪਰ ਇਹ ਕਾਰਜ ਤਾਂ ਸਰੀਰ ਦੇ ਪੂਰੇ ਕਰਾਉਣ 'ਚ ਲੱਗਾ ਹੋਇਆ, ਕਿਉਂਕਿ ਪਕੜ ਸਰੀਰ ਦੀ ਹੈ ਨਾ। ਇਸ ਮਿੱਟੀ ਦੇ ਪੁਤਲੇ 'ਤੇ ਜਿਹੜੀ ਜ਼ਰੂਰਤਾਂ ਨੇ, ਲੋੜਾਂ ਨੇ, ਮਨ ਉਹਦੇ ਵਿੱਚ ਲੱਗਾ ਹੋਇਆ ਵੀ ਆਹ ਕੰਮ ਬਣ ਜਾਏ, ਆਹ ਬਣ ਜਾਏ, ਇਹ ਬਣ ਜਾਏ, ਆਹ ਬਣ ਜਾਏ, ਪਰ ਜਿਹੜਾ ਅਸਲ ਕਾਰਜ ਹੈ ਮਨ ਦਾ ਉਸ ਪਾਸੇ ਧਿਆਨ ਹੀ ਨਹੀਂ। ਅਸਲ ਕਾਰਜ ਹੈ ਆਪਣੇ ਨਿੱਜ ਘਰ ਵਿੱਚ ਜਾਣਾ। ਤਾਂ ਮਹਾਰਾਜ ਕਹਿੰਦੇ, ਮਨ ਤੂੰ ਸੱਚੇ ਨਾਮ ਦੀ ਸੰਭਾਲ ਕਰ, ਆਪਣੇ ਘਰ ਤੂੰ ਸੁੱਖ ਵਸੈਂ, ਆਪਣੇ ਘਰ ਵਿੱਚ ਤੂੰ ਸੁੱਖ ਨਾਲ ਵਸੇਂਗਾ, ਪੋਹ ਨਾ ਸਕੈ ਜਮ ਕਾਲ ਜੀਓ। ਤੇਰੇ ਉੱਤੇ ਫਿਰ ਇਹ ਆਤਮਕ ਮੌਤ ਲਿਆਉਣ ਵਾਲਾ ਅਸਰ ਜਿਹੜਾ ਉਹ ਨਹੀਂ ਹੋਏਗਾ, ਉਹਦਾ ਪ੍ਰਭਾਵ ਨਹੀਂ ਪਏਗਾ, ਜਮ ਕਾਲ ਤੈਨੂੰ ਛੂਹ ਵੀ ਨਹੀਂ ਸਕਦਾ। ਦੁੱਖ ਦੇਣ ਵਾਲਾ ਸਮਾਂ ਕਈ ਵਾਰ ਜ਼ਿਕਰ ਕੀਤਾ ਹੈ ਕਿ ਦੁੱਖ ਤਾਂ ਬਹੁਤ ਵੱਡੇ ਤੋਂ ਵੱਡੇ ਦੁੱਖ ਨੇ, ਪਰ ਜੇ ਅੰਦਰ ਨਾਮ ਦੀ ਕਮਾਈ ਹੈ ਤਾਂ ਉਹ ਦੁੱਖ ਆਏਗਾ, ਸਰੀਰ ਨੂੰ ਜ਼ਰੂਰ ਛੂਹ ਸਕਦਾ ਹੈ ਪਰ ਤੁਹਾਡੇ ਮਨ ਨੂੰ ਨਹੀਂ ਛੂਹ ਸਕਦਾ। ਉਹ ਤੁਹਾਡੇ ਸਰੀਰ ਨੂੰ ਟੱਚ ਤਾਂ ਕਰ ਸਕਦਾ ਪਰ ਤੁਹਾਡੇ ਮਨ ਨੂੰ ਨਹੀਂ, ਕਿਉਂਕਿ ਡੋਲਣਾ ਤਾਂ ਮਨ ਨੇ ਹੈ। ਅਤੇ ਜੇ ਮਨ ਕੋਲ ਨਾਮ ਦੀ ਕਮਾਈ ਹੈ, ਵੱਡੇ ਤੋਂ ਵੱਡੇ ਦੁੱਖ ਵੀ ਆਏ ਮਨ ਨਹੀਂ ਉਹਨਾਂ ਦਾ ਡੋਲਿਆ। ਕਬੀਰ ਸਾਹਿਬ ਜੀ ਨੂੰ ਬੜੀ ਵੱਡੀ ਚੋਟ ਦੇ ਰਹੇ ਨੇ, ਕਬੀਰ ਸਾਹਿਬ ਹੱਸ ਰਹੇ ਨੇ, ਉਹ ਕਹਿੰਦੇ ਅਸੀਂ ਤੁਹਾਨੂੰ ਦੁੱਖ ਦੇ ਰਹੇ ਹਾਂ ਅਤੇ ਤੁਸੀਂ ਅੱਗੋਂ ਹੱਸ ਰਹੇ ਹੋ, ਕਿਉਂ? ਕਹਿਣ ਲੱਗੇ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਤਨ ਨੂੰ ਡਰਾ ਕੇ ਕੀ ਹੋਣਾ, ਗੱਲ ਤਾਂ ਮਨ ਦੀ ਹੈ। ਮਨ ਡਰ ਗਿਆ ਫਿਰ ਤਾਂ ਸਰੀਰ ਝੁੱਕ ਜਾਏਗਾ ਤੁਹਾਡੇ ਅੱਗੇ, ਜੇ ਮਨ ਨਹੀਂ ਡਰਿਆ ਤਾਂ ਸਰੀਰ ਨਹੀਂ ਝੁੱਕ ਸਕਦਾ। ਮਨ ਨਹੀਂ ਡਰਦਾ, ਮਨ ਕਿਉਂ ਨਹੀਂ ਡਰਦਾ, ਮਨ ਉੱਤੇ ਇਸ ਦੁੱਖ ਦਾ ਅਸਰ ਕਿਉਂ ਨਹੀਂ ਹੁੰਦਾ, ਕਿਉਂਕਿ ਅੰਦਰ ਨਾਮ ਦੀ ਕਮਾਈ ਹੈ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਦੁੱਖ ਆਇਆ ਤੇ ਹੈ ਪਰ ਲੱਗ ਨਹੀਂ ਰਿਹਾ। ਕਿਉਂ ਨਹੀਂ ਲੱਗ ਰਿਹਾ? ਕਿਉਂਕਿ ਅੰਦਰ ਸੱਚ ਨੂੰ ਸੰਭਾਲ ਲਿਆ, ਮਨ ਨੇ ਸੱਚ ਨਾਲ ਜੁੜ ਗਿਆ। ਜਿੰਨੇ ਵੀ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਕਿੰਨੇ ਵੱਡੇ ਵੱਡੇ ਦੁੱਖ ਆਏ ਉਹਨਾਂ ਕੋਲ, ਕਿੰਨੀਆਂ ਵੱਡੀਆਂ ਮੁਸੀਬਤਾਂ ਨੂੰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ, ਕਿੰਨੇ ਦੁੱਖ ਉਹਨਾਂ ਨੂੰ ਤਸੀਹੇ ਦਿੱਤੇ ਗਏ, ਝੱਲਣੇ ਪਏ, ਪਰ ਮਨ ਨਹੀਂ ਡੋਲਿਆ ਉਹਨਾਂ ਦਾ। ਕਿਉਂ? ਕਿਉਂਕਿ ਅੰਦਰ ਸੱਚੇ ਨਾਮ ਦੀ ਕਮਾਈ ਹੈ, ਸੱਚ ਦੀ ਕਮਾਈ ਕੀਤੀ ਹੈ ਅੰਦਰ। ਅਸੀਂ ਨਾਮ ਦੀ ਕਮਾਈ ਕਰ ਰਹੇ ਹਾਂ ਪਰ ਮਨ ਦੇ ਤਲ 'ਤੇ ਨਹੀਂ ਹੋਣ ਕਰਕੇ ਅਸੀਂ ਡੋਲ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਜੇ ਮਨ ਦੇ ਤਲ 'ਤੇ ਕਮਾਈ ਹੈ ਨਾਮ ਦੀ, ਫਿਰ ਵੱਡੇ ਤੋਂ ਵੱਡੇ ਦੁੱਖ ਵੀ ਆ ਜਾਣਗੇ, ਮਨ ਨਹੀਂ ਡੋਲੇਗਾ। ਇਸ ਲਈ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ ਤੂੰ ਸੁੱਖ ਵਸੈਂ, ਪਹੁ ਨਾ ਸਕੈ ਜਮ ਕਾਲ। ਉਹ ਸਮਾਂ ਜਿਹੜਾ ਜਮ ਬਣ ਕੇ ਆਉਂਦਾ, ਜਿਹੜਾ ਦੁੱਖ ਬਣ ਕੇ ਆਉਂਦਾ, ਉਹ ਤੈਨੂੰ ਫਿਰ ਡੋਲਣ ਨਹੀਂ ਦੇਗਾ, ਉਹ ਤੈਨੂੰ ਛੂਏਗਾ ਨਹੀਂ, ਪੋ ਨਹੀਂ ਸਕਦਾ। ਤੂੰ ਜੇ ਸੱਚੇ ਨਾਮ ਦੀ ਕਮਾਈ ਕਰ ਲਵੇਂ, ਆਪਣੇ ਆਪਣੇ ਮਨ ਨੂੰ

ਜੇ ਸੱਚੇ ਸ਼ਬਦ ਨਾਲ ਤੇਰੀ ਲਿਵ ਲੱਗ ਜਾਏ, ਤੇਰੀ ਸੁਰਤ ਜੁੜ ਜਾਏ, ਕਾਲ ਜਾਲ ਜਮ ਜੋਹ ਨਾ ਸਕੈ, ਜੋਹੇ ਮਤਲਬ ਦੇਖਣਾ ਤੱਕਣਾ, ਉਹ ਦਾ ਮਤਲਬ ਹੁੰਦਾ ਛੂਹਣਾ, ਨਾ ਉਹ ਤੇਰੇ ਵੱਲ ਤੱਕ ਸਕਦਾ ਅਤੇ ਨਾ ਉਹ ਤੈਨੂੰ ਛੂਹ ਸਕਦਾ, ਜੇ ਤੇਰੀ ਲਿਵ ਸ਼ਬਦ ਨਾਲ ਜੁੜ ਗਈ ਤਾਂ, ਜੇ ਤੇਰੀ ਸੁਰਤ ਸ਼ਬਦ ਨਾਲ ਜੁੜ ਗਈ ਤਾਂ, ਸ਼ਬਦ ਨਾਲ ਸੁਰਤ ਜੁੜਦੀ ਕਿੱਥੇ ਪਈ ਹੈ? ਸ਼ਬਦ ਤਾਂ ਚੱਲ ਰਿਹਾ, ਰਸਨਾ 'ਤੇ ਵੀ ਸ਼ਬਦ ਚੱਲ ਰਿਹਾ, ਕੰਨਾਂ 'ਤੇ ਵੀ ਸ਼ਬਦ ਚੱਲ ਰਿਹਾ, ਪਰ ਸੁਰਤ ਕਿਤੇ ਹੋਰ ਲੱਗੀ ਹੋਈ ਹੈ। ਇਸ ਕਰਕੇ ਇਹ ਦੁੱਖ ਜਦੋਂ ਆਉਂਦਾ ਤਾਂ ਅਸੀਂ ਡੋਲ ਜਾਂਦੇ ਹਾਂ, ਜਦੋਂ ਇਹ ਕਾਲ ਜਿਹੜਾ ਜੰਮ ਬਣ ਕੇ ਆਪਣਾ ਜਾਲ ਵਿਛਾਉਂਦਾ ਨਾ, ਅਸੀਂ ਉਸ ਜਾਲ ਵਿੱਚ ਫਸ ਜਾਂਦੇ ਹਾਂ, ਕਿਉਂਕਿ ਸੁਰਤ ਹੋਰ ਪਾਸੇ ਲੱਗੀ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨ

ਡਿੱਗੇ ਨੂੰ ਸਿੱਧੇ ਮਾਰਗ 'ਤੇ ਪਾਉਣਾ ਹੋਏਗਾ। ਨਵਾਜ਼ ਪੜ੍ਹੀ, ਸਿਜਦਾ ਕੀਤਾ ਅਤੇ ਨਵਾਬ ਵੀ ਔਖਾ ਹੋ ਗਿਆ ਅਤੇ ਕਾਜੀ ਵੀ ਔਖਾ ਹੋ ਗਿਆ ਵੀ ਤੁਸੀਂ ਸਾਡੇ ਨਾਲ ਨਵਾਜ਼ ਅਦਾ ਕਿਉਂ ਨਹੀਂ ਕੀਤੀ। ਮਹਾਰਾਜ ਕਹਿੰਦੇ ਤੁਸੀਂ ਮੈਨੂੰ ਲੈ ਕੇ ਇਸੇ ਲਈ ਆਏ ਸੀ ਵੀ ਆਪਾਂ ਨਵਾਜ਼ ਪੜ੍ਹਨੀ ਹੈ ਅਤੇ ਜਿਹੜਾ ਸਿਜਦਾ ਕਰਨਾ ਉਸ ਅੱਲਾ ਤਾਲਾ ਨੂੰ, ਖੁਦਾ ਨੂੰ, ਅਤੇ ਤੁਸੀਂ ਸਾਡੇ ਨਾਲ ਕਿਉਂ ਨਹੀਂ ਨਾਲ ਖਲੋਤੇ। ਮਹਾਰਾਜ ਕਹਿੰਦੇ ਜੇ ਤੁਸੀਂ ਨਵਾਜ਼ ਅਦਾ ਕਰਦੇ ਤਾਂ ਮੈਂ ਵੀ ਤੁਹਾਡੇ ਨਾਲ ਜ਼ਰੂਰ ਖਲੋਂਦਾ, ਪਰ ਤੁਸੀਂ ਤਾਂ ਨਵਾਜ਼ ਅਦਾ ਕੀਤੀ ਨਹੀਂ, ਤੁਸੀਂ ਤਾਂ ਨਵਾਜ਼ ਪੜ੍ਹੀ ਨਹੀਂ। ਕਾਜੀ ਵੀ ਦੇਖਦਾ ਅਤੇ ਨਵਾਬ ਦੌਲਤ ਖਾਂ ਉਹ ਵੀ ਹੈਰਾਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਅੰਦਰ ਝਾਤੀ ਮਾਰ, ਸੁਰਤ ਕਿੱਥੇ ਲੱਗੀ ਹੋਈ ਸੀ, ਲਿਵ ਕਿੱਥੇ ਲੱਗੀ ਸੀ ਤੁਹਾਡੀ ਦੋਵਾਂ ਦੀ? ਇੱਕ ਦੀ ਲਿਵ ਬਾਜ਼ਾਰ ਵਿੱਚ ਸੀ, ਇੱਕ ਦੀ ਲਿਵ ਘਰ ਦੇ ਵਿੱਚ ਸੀ, ਇੱਥੇ ਤਾਂ ਤੁਹਾਡੀ ਸੁਰਤ ਹੈ ਹੀ ਨਹੀਂ ਸੀ। ਹੈਰਾਨ ਹੋ ਗਏ ਵੀ ਗੱਲ ਤਾਂ ਬਿਲਕੁਲ ਸੱਚ ਹੈ, ਇੱਕ ਦੀ ਲਿਵ ਲੱਗ ਗਈ ਬਾਜ਼ਾਰ ਵਿੱਚ, ਇੱਕ ਦੀ ਲਿਵ ਲੱਗ ਗਈ ਘਰ ਦੇ ਅੰਦਰ। ਮਹਾਰਾਜ ਕਹਿੰਦੇ ਨਾਮ ਤਾਂ ਜਪਿਆ ਜਾ ਰਿਹਾ ਪਰ ਸ਼ਬਦ ਤਾਂ ਹੈ, ਪਰ ਸ਼ਬਦ ਨਾਲ ਲਿਵ ਲੱਗ ਗਈ। ਸ਼ਬਦ ਗੁਰੂ, ਸੁਰਤ ਧੁਨ, ਚੇਲਾ ਸੁਰਤ ਨੂੰ ਚੇਲਾ ਬਣਾ ਕੇ ਸ਼ਬਦ ਗੁਰੂ ਨਾਲ ਜੋੜ ਲਿਆ ਫਿਰ ਗੱਲ ਬਣਨੀ ਹੈ। ਤਾਂ ਗੁਰੂ ਸਾਹਿਬ ਜੀ ਮਨ ਨੂੰ ਸਮਝਾਉਂਦਿਆਂ ਕਹਿ ਰਹੇ ਨੇ ਕਿ ਕਾਲ ਜਾਲ ਜਮ ਜੋਹ ਨਾ ਸਾਕੈ, ਸੱਚ ਹੈ ਸ਼ਬਦ ਲਿਵ ਲਾਏ। ਜਦੋਂ ਮਨ ਤੂੰ ਸੱਚੇ ਸ਼ਬਦ ਦੇ ਨਾਲ ਆਪਣੀ ਲਿਵ ਨੂੰ ਲਾ ਲਏਗਾ ਫਿਰ ਇਹ ਜਿਹੜਾ ਕਾਲ ਸਮਾਂ, ਇਹ ਜਮ ਦਾ ਜਾਲ ਤੇਰੇ ਵਾਸਤੇ ਵਿਛਾ ਹੀ ਨਹੀਂ ਸਕਦਾ, ਜਾਂ ਇਹ ਤੇਰੇ ਵੱਲ ਤੱਕ ਹੀ ਨਹੀਂ ਸਕਦਾ। ਆਪਣੇ ਜਾਲ ਵਿੱਚ ਫਸਾਉਣ ਵਾਸਤੇ ਤੇਰੇ ਵੱਲ ਇਹ ਦੇਖ ਵੀ ਨਹੀਂ ਸਕਦਾ, ਤੱਕ ਵੀ ਨਹੀਂ ਸਕਦਾ। ਆਤਮਕ ਮੌਤ ਜਿਹੜੀ ਜਿਹਦੇ ਨਾਲ ਹੁੰਦੀ ਹੈ, ਇੱਥੋਂ ਤੱਕ ਵੀ ਮਹਾਰਾਜ ਨੇ ਕਹਿਤਾ, ਕਿਉਂਕਿ ਲੋਕ ਵਹਿਮਾਂ ਭਰਮਾਂ 'ਚ ਬੜੇ ਪਏ ਹੋਏ ਨੇ, ਇਹ ਜੰਤਰਾਂ ਮੰਤਰਾਂ ਦੇ ਵਿੱਚ ਲੋਕ ਬੜੇ ਪਏ ਹੋਏ ਨੇ। ਪਰ ਮਹਾਰਾਜ ਕਹਿੰਦੇ ਧਿਆਨ ਰੱਖੀ, ਮਨ ਜੇ ਤੂੰ ਸੱਚੇ ਨਾਮ ਦੀ ਸੰਭਾਲ ਕਰ ਲੈਣਾ, ਇਹ ਤੰਤਰ ਮੰਤਰ ਵੀ ਤੇਰੇ 'ਤੇ ਅਸਰ ਨਹੀਂ ਕਰ ਸਕਦੇ, ਇਹ ਤੇਰੇ ਵੱਲ ਤੱਕ ਵੀ ਨਹੀਂ ਸਕਦੇ, ਕਿਸੇ ਦੀ ਮਾੜੀ ਨਜ਼ਰ ਵੀ ਤੇਰੇ 'ਤੇ ਅਸਰ ਨਹੀਂ ਕਰ ਸਕਦੀ। ਆਮ ਸੁਣੀਦਾ ਕਿ ਅੱਜ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ, ਅੱਜ ਸਵੇਰੇ ਉੱਠਿਆ ਚੰਗਾ ਭਲਾ ਸੀ, ਘਰੋਂ ਨਿਕਲਿਆ ਪਤਾ ਨਹੀਂ ਕਿਹਦੀ ਮਾੜੀ ਨਜ਼ਰ ਪੈ ਗਈ। ਆਮ ਆਪਾਂ ਇਹ ਗੱਲਾਂ ਕਰਦੇ ਹਾਂ, ਪਰ ਮਹਾਰਾਜ ਕਹਿੰਦੇ ਮਨ ਜੇ ਤੂੰ ਸੱਚੇ ਨਾਮ ਦੀ ਸੰਭਾਲ ਕਰ ਲੈਣਾ ਤਾਂ ਕਿਸੇ ਮਾੜੀ ਨਜ਼ਰ ਦਾ ਅਸਰ ਵੀ ਤੇਰੇ 'ਤੇ ਨਹੀਂ ਹੋਏਗਾ। ਤੰਤ ਮੰਤ ਨਾ ਜੋਹੀ, ਤਿੱਤ ਚਾਖ ਨਾ ਲੱਗੈ, ਚਾਖ ਮਤਲਬ ਮਾੜੀ ਨਜ਼ਰ, ਤੇਰੇ 'ਤੇ ਕਿਸੇ ਮਾੜੀ ਨਜ਼ਰ ਦਾ ਵੀ ਪ੍ਰਭਾਵ ਨਹੀਂ ਪਏਗਾ, ਤੰਤ ਮੰਤ ਤੈਨੂੰ ਛੂਹ ਨਹੀਂ ਸਕਦੇ। ਜੇ ਤੂੰ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਤਾਂ ਗੁਰੂ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾਓ ਕਿ ਇਹ ਜਿਹੜਾ ਜਮ ਕਾਲ ਹੈ ਇਹ ਤੁਹਾਨੂੰ ਛੂਹ ਵੀ ਨਹੀਂ ਸਕਦਾ ਔਰ ਇਹ ਤੁਹਾਡੇ ਵੱਲ ਤੱਕ ਵੀ ਨਹੀਂ ਸਕਦਾ। ਸੱਚ ਹੈ ਸ਼ਬਦ ਲਿਵ ਲਾਏ, ਜੇ ਸੱਚੇ ਸ਼ਬਦ ਨਾਲ ਲਿਵ ਲੱਗ ਜਾਂਦੀ ਹੈ ਤਾਂ ਸੱਚੇ ਸ਼ਬਦ ਨਾਲ ਸੁਰਤ ਜੁੜ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ

ਇਹ ਨਾਮ ਨਾਲ ਰੱਤਿਆ ਗਿਆ ਉਹ ਮਨ ਪਵਿੱਤਰ ਹੋ ਗਿਆ, ਕਿਉਂਕਿ ਮੈਲਾ ਮਨ ਤੇ ਜੁੜ ਨਹੀਂ ਸਕਦਾ, ਮਨ ਵਿੱਚ ਮੈਲ ਹੈ। ਪਹਿਲਾਂ ਅਸੀਂ ਆਪਣੇ ਮਨ ਦੀ ਮਲ ਨੂੰ ਧੋਣਾ ਚੰਗੀ ਤਰ੍ਹਾਂ, ਮਨ ਪਵਿੱਤਰ ਕਰਨਾ। ਜਦੋਂ ਮਨ ਪਵਿੱਤਰ ਹੋ ਗਿਆ ਫਿਰ ਇਹ ਰੱਤਿਆ ਜਾਏਗਾ, ਸੱਚੇ ਨਾਮ ਦੇ ਵਿੱਚ ਰੰਗਿਆ ਜਾਏਗਾ। ਪਹਿਲਾਂ ਰੰਗ ਉਤਾਰਨਾ ਪੈਣਾ ਨਾ, ਜਿਹੜਾ ਮਨ ਨੂੰ ਚੜਿਆ ਹੋਇਆ। ਔਰ ਇੱਕ ਰੰਗ ਥੋੜ੍ਹੀ ਚੜਿਆ ਮਨ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪਤਾ ਨਹੀਂ ਕਿੰਨੇ ਰੰਗ ਇਸ ਮਨ ਨੂੰ ਚੜੇ ਹੋਏ ਆ। ਇਹ ਰੰਗ ਉਤਰਨੇ ਆ ਸ਼ਬਦ ਦੇ ਨਾਲ, ਫਿਰ ਨਾਮ ਦਾ ਰੰਗ ਚੜ੍ਹਨਾ।

ਇਸ ਲਈ ਮਹਾਰਾਜ ਜੀ ਕਹਿੰਦੇ ਨੇ ਸਦਾ ਸੱਚ ਰੱਤਾ ਮਨ ਨਿਰਮਲ, ਜਿਹਦਾ ਮਨ ਪਵਿੱਤਰ ਹੋ ਕੇ ਸੱਚੇ ਨਾਮ ਵਿੱਚ ਰਤਿਆ ਗਿਆ, ਆਵਣ ਜਾਣ ਰਹਾਏ, ਉਹਦਾ ਆਉਣਾ ਜਾਣਾ ਮੁੱਕ ਗਿਆ, ਕਿਉਂਕਿ ਉਹ ਮਨ ਆਪਣੇ ਨਿੱਜ ਸਰੂਪ ਤੱਕ ਪਹੁੰਚ ਗਿਆ, ਨਿੱਜ ਸਰੂਪ ਨੂੰ ਆਪਣਾ ਘਰ ਮਿਲ ਗਿਆ, ਆਉਣਾ ਜਾਣਾ ਹੀ ਮੁੱਕ ਗਿਆ। ਸਰੀਰ ਦਾ ਜੰਮਣਾ ਅਤੇ ਮਰਨਾ ਹੈ, ਔਰ ਇਸ ਜਿੰਦ ਦਾ ਜੀਵ ਦਾ ਆਉਣਾ ਅਤੇ ਜਾਣਾ ਆਵਾਗਮਨ ਹੈ, ਉਹ ਸਦਾ ਲਈ ਮੁੱਕ ਜਾਏਗਾ ਜੇ ਕਿਤੇ ਸੱਚੇ ਨਾਮ ਦੀ ਸੰਭਾਲ ਹੋ ਜਾਏ, ਜੇ ਮਨ ਸੱਚੇ ਨਾਮ ਵਿੱਚ ਰਤਿਆ ਜਾਏ। ਅਤੇ ਜੇ ਇਹ ਸੱਚੇ ਨਾਮ ਵਿੱਚ ਨਹੀਂ ਰਤਿਆ ਜਾਂਦਾ, ਮੋਹ ਮਾਇਆ ਦੇ ਵਿੱਚ ਰਤਿਆ ਹੋਇਆ, ਫਿਰ ਇਹ ਸੁਰਤ ਇਹਨੂੰ ਵਾਪਸ ਲੈ ਕੇ ਆਏਗੀ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੌਨ ਵੱਲ ਵੱਲ ਉਤਰੈ। ਇਸ ਲਈ ਕਹਿੰਦੇ ਮਨ ਤੂੰ ਨਾਮ ਦੀ ਸੰਭਾਲ ਕਰ, ਜੇ ਤੂੰ ਸੱਚੇ ਨਾਮ ਵਿੱਚ ਰਤਿਆ ਜਾਵੇਂ, ਆਵਣ ਜਾਣ ਰਹਾਏ, ਆਉਣਾ ਜਾਣਾ ਆਵਾਗਮਨ, ਇਹ ਸਦਾ ਲਈ ਮੁੱਕ

ਦੂਜਾ ਭਾਏ ਦੂਜਾ ਪ੍ਰੇਮ, ਪ੍ਰੇਮ ਤਾਂ ਇੱਕ ਨਾਲ ਹੁੰਦਾ, ਇੱਕ ਪਰਮੇਸ਼ਵਰ ਦੇ ਨਾਲ ਅਸੀਂ ਪ੍ਰੇਮ ਪਾਉਣਾ। ਜਿਵੇਂ ਭਾਈ ਸਾਹਿਬ ਨੇ ਆਰੰਭ ਵਿੱਚ ਮੰਗਲਾ ਚਰਨ ਦੇ ਰੂਪ 'ਚ ਸ਼ਬਦ ਪੜ੍ਹਿਆ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਇੱਕ ਨਾਲ ਪ੍ਰੇਮ ਪੈਣਾ, ਪਰਮੇਸ਼ਵਰ ਨਾਲ ਪਾ ਲਓ ਨਿਰੰਕਾਰ ਨਾਲ, ਅਤੇ ਜਾਂ ਫਿਰ ਸੰਸਾਰ ਨਾਲ ਪਾ ਲਓ, ਜਾਂ ਤਾਂ ਆਪਣੇ ਅੰਦਰ ਦੇ ਨਿੱਜ ਸਰੂਪ ਨਾਲ ਮਨ ਪ੍ਰੇਮ ਕਰ ਲਏ, ਅਤੇ ਜਾਂ ਫਿਰ ਇਹ ਸਰੀਰ ਦੇ ਨਾਲ ਕਰੇਗਾ। ਇੱਕ ਨਾਲ ਹੀ ਪੈਣਾ, ਇੱਕ ਪਾਸਾ ਹੀ ਹੋਣਾ, ਜਾਂ ਸਰੀਰ ਨਾਲ ਪ੍ਰੇਮ ਕਰ ਲਏ ਅਤੇ ਜਾਂ ਆਪਣੇ ਨਿੱਜ ਸਰੂਪ ਦੇ ਨਾਲ। ਪਰ ਦੇਖਣਾ ਇਹ ਹੈ ਕਿ ਜਿਹੜਾ ਮੈਂ ਪ੍ਰੇਮ ਪਾ ਰਿਹਾ ਉਹਦੇ ਵਿੱਚ ਮੈਨੂੰ ਸਫਲਤਾ ਕਿੱਥੇ ਮਿਲਣੀ ਹੈ, ਕਾਮਯਾਬੀ, ਸੁੱਖ? ਮੈਨੂੰ ਆਪਣੇ ਨਿੱਜ ਸਰੂਪ ਨਾਲ ਪ੍ਰੇਮ ਪਾ ਕੇ ਸੁੱਖ ਮਿਲਣਾ ਕਿ ਇਸ ਸਰੀਰ ਦੇ ਨਾਲ, ਦੇਹ ਨਾਲ? ਨਿਰੰਕਾਰ ਨਾਲ ਪ੍ਰੇਮ ਪਾ ਕੇ ਸੁੱਖ ਮਿਲਣਾ ਕਿ ਸੰਸਾਰ ਦੇ ਨਾਲ? ਇਹ ਦੇਖਣਾ ਪੈਣਾ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜੇ ਦੂਜੇ ਭਾਏ ਪਰਮੇਸ਼ਵਰ ਨੂੰ ਛੱਡ ਕੇ ਜਿਹੜੇ ਇਸ ਸੰਸਾਰ ਨਾਲ ਮੋਹ ਮਾਇਆ ਦੇ ਵਿੱਚ ਪਏ ਹੋਏ, ਇਹ ਮਾਇਆ ਵੀ ਸੰਸਾਰ ਨਾਲ ਪ੍ਰੇਮ ਪਾ ਕੇ ਬੈਠੇ ਹੋਏ ਨੇ, ਭਰਮ ਵਿਗੁੱਤੀ ਇਹ ਜਿਹੜੀ ਲੁਕਾਈ ਹੈ ਜਾਂ ਇਹਨਾਂ ਲੋਕਾਂ ਦੀ ਜਿਹੜੀ ਮਤ ਹੈ ਉਹ ਭਰਮ ਦੇ ਵਿੱਚ ਪੈ ਕੇ ਭਟਕ ਰਹੀ ਹੈ, ਕਿਉਂਕਿ ਮਨ ਨਹੀਂ ਨਾ, ਮਤ ਉੱਤੇ ਵੀ ਪ੍ਰਭਾਵ ਪਿਆ ਹੋਇਆ ਹੈ, ਮਤ ਵੀ ਵਿਗੜੀ ਹੋਈ ਹੈ, ਮਤ ਕੁਮਤ ਹੋ ਚੁੱਕੀ ਹੈ। ਇਸ ਵਾਸਤੇ ਦੂਜੇ ਭਾਏ ਭਰਮ ਵਿਗੁੱਤੀ ਮਨਮੁਖ ਮੋਹੀ ਜਮ ਕਾਲ, ਅਤੇ ਜਿਹੜੇ ਮਨਮੁਖ ਸੀ ਫਿਰ ਮਨ ਦੇ ਮਗਰ ਚੱਲਣ ਵਾਲੇ, ਜਿਹੜੇ ਸੰਸਾਰ ਦੇ ਵੱਲ ਨੂੰ ਤੁਰ ਪਏ, ਮਹਾਰਾਜ ਕਹਿੰਦੇ ਇਸ ਜਮ ਕਾਲ ਨੇ ਉਹਨਾਂ ਨੂੰ ਮੋਹ ਲਿਆ, ਅਤੇ ਮੋਹ ਕੇ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੀ ਆਤਮਕ ਮੌਤ ਕਰਵਾਤੀ, ਉਹਨਾਂ ਦੀ ਇਨਸਾਨੀਅਤ ਜ਼ਮੀਰ ਮਰ ਗਈ ਉਹਨਾਂ ਦੀ, ਉਹਨਾਂ ਅੰਦਰੋਂ ਮਨੁੱਖਤਾ ਖਤਮ। ਜਮ ਕਾਲ ਨੇ ਜਿਹਨੂੰ ਮੋਹ ਲਿਆ ਉਹ ਇਨਸਾਨੀਅਤ ਖਤਮ, ਉਹਦੀ ਸਰੀਰ ਕਰਕੇ ਤਾਂ ਉਹ ਜਿਉਂਦਾ ਪਰ ਉਹ ਜ਼ਮੀਰ ਕਰਕੇ ਮਰ ਜਾਂਦਾ, ਉਹਦੀ ਆਪਣੀ ਕੋਈ ਜ਼ਮੀਰ ਨਹੀਂ ਹੁੰਦੀ। ਜਿਹੜਾ ਮਨਮੁੱਖ ਹੁੰਦਾ ਹੈ, ਰਾਤ ਵੀ ਜ਼ਿਕਰ ਕੀਤਾ ਸੀ ਇਤਿਹਾਸ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਚੱਲ ਰਿਹਾ, ਜਦੋਂ ਮਹਾਰਾਜ ਨੇ ਕਿਹਾ ਸੀ ਕਿ ਜੇ ਕੇਸਰੀ ਚੰਦ ਰਾਜਾ ਹਾਥੀ ਲੈ ਕੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਆ ਰਿਹਾ ਹੈ, ਅਤੇ ਸਾਡੇ ਕੋਲ ਵੀ ਇੱਕ ਹਾਥੀ ਹੈ ਦੁਨੀ ਚੰਦ, ਅਤੇ ਦੁਨੀ ਚੰਦ ਦਾ ਰੰਗ ਪੀਲਾ ਪੈ ਗਿਆ ਜਦੋਂ ਮਹਾਰਾਜ ਨੇ ਕਿਹਾ ਇਹ ਹਾਥੀ ਦਾ ਮੁਕਾਬਲਾ ਕਰੇਗਾ, ਉਹ ਰਾਤ ਭੱਜਿਆ ਫਿਰਦਾ ਹੈ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਵੀ ਆਪਾਂ ਕੰਧ ਟੱਪ ਕੇ ਭੱਜ ਜਾਈਏ ਜਾਂ ਗੁਰੂ ਸਾਹਿਬ ਨੂੰ ਮਨਾ ਲਈਏ, ਕਿਉਂਕਿ ਉਹਦੇ ਉੱਤੇ ਗੁਰੂ ਸਾਹਿਬ ਦੇ ਸ਼ਬਦ ਦਾ ਪ੍ਰਭਾਵ ਨਹੀਂ ਸੀ ਪਿਆ, ਉਹਦੇ ਉੱਤੇ ਮਾਇਆ ਦਾ ਪ੍ਰਭਾਵ ਪਿਆ, ਅਤੇ ਕੱਲ੍ਹ ਹੁਕਮ ਵੀ ਗੁਰੂ ਸਾਹਿਬ ਦਾ ਸੀ। ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਗੁਰਮੁਖ ਉਭਰੇ, ਬਚ ਗਏ ਗੁਰਮੁਖ, ਇਹ ਜਮ ਕਾਲ ਉਹਨਾਂ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕਿਆ, ਆਪਣੇ ਜਾਲ ਵਿੱਚ ਨਹੀਂ ਫਸਾ ਸਕਿਆ, ਕਿਉਂਕਿ ਗੁਰਮੁਖ ਉਭਰੇ, ਬਚ ਗਏ, ਉਹ ਨਿਕਲ ਗਏ। ਮਨਮੁਖ ਖਾਧੇ, ਇਸ ਮੋਹ ਮਾਇਆ ਨੇ ਇਸ ਇਹਨਾਂ ਮਨਮੁੱਖਾਂ ਨੂੰ ਖਾ ਲਿਆ। ਜਿਹਦਾ ਜਿਹਦਾ ਚਿੱਤ ਨਿਰੰਕਾਰ ਨਾਲ ਨਹੀਂ ਜੁੜੇਗਾ ਉਹ ਸਾਰੇ ਹੀ ਮਾਇਆ ਦੀ ਲਪੇਟ ਵਿੱਚ ਨੇ। ਜੇਤੇ ਜੀ ਤੇਤੇ ਡਹਿਕਾਏ, ਤੇਤੇ ਬਚਣਾ ਸਿਰਫ ਉਹਨੇ ਹੈ ਜਿਹੜਾ ਗੁਰਮੁਖ ਹੋਏਗਾ, ਮਨਮੁੱਖ ਨਹੀਂ ਬਚ ਸਕਦਾ। ਮਨਮੁੱਖ ਦੀ ਦੌੜ ਬਾਹਰ ਹੁੰਦੀ ਹੈ, ਗੁਰਮੁਖ ਦੀ ਦੌੜ ਅੰਦਰ ਹੁੰਦੀ ਹੈ, ਉਹ ਅੰਦਰ ਨੂੰ ਚੱਲਦਾ ਹੈ, ਮਨਮੁੱਖ ਬਾਹਰ ਵਾਲੇ ਪਾਸੇ ਚੱਲਦਾ ਹੈ। ਇਸ ਵਾਸਤੇ ਮਨ ਨੂੰ ਸਮਝਾਇਆ ਵੀ ਮਨ ਤੂੰ ਬਾਹਰ ਨਾ ਭਟਕ, ਤੂੰ ਅੰਦਰ ਦਾ ਸਫ਼ਰ ਤੈਅ ਕਰ ਆਪਣੇ ਨਿੱਜ ਘਰ ਵਾਸਤੇ। ਤਾਂ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਸਭ ਕਹਿੰਦੇ ਦੂਜੇ ਭਾਏ ਭਰਮ ਵਿਗੁੱਤੀ
ਮਨਮੁਖ ਮੋਹੀ ਜਮ ਕਾਲ, ਮਨਮੁਖਾਂ ਨੂੰ ਮੋਹ ਲਿਆ ਇਸ ਜਮ ਕਾਲ ਨੇ। ਜਮ ਦਾ ਜਿਹੜਾ ਸਮਾਂ ਸੀ ਦੁੱਖਦਾਈ ਸਮਾਂ, ਜਿਹਦੇ ਵੱਲ ਵਿੱਚ ਦੁੱਖ ਹੀ ਦੁੱਖ ਹੈ, ਉਸ ਪਾਸੇ ਇਸ ਮੋਹ ਮਾਇਆ ਦੇ ਵਿਛੇ ਹੋਏ ਜਾਲ ਨੇ ਕਹਿੰਦੇ ਐਸਾ ਮੋਹ ਲਿਆ ਮਨਮੁਖ ਫਿਰ ਆਪਣੇ ਨਿੱਜ ਘਰ ਦੇ ਨੇੜੇ ਨਹੀਂ ਸਗੋਂ ਕੋਹਾਂ ਦੂਰ ਚਲਾ ਜਾਂਦਾ ਹੈ। ਇਸ ਲਈ ਮਨ ਨੂੰ ਸਮਝਾਓ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਛੋਟੇ ਛੋਟੇ ਬੱਚਿਆਂ ਨੂੰ ਆਪਾਂ ਸਿੱਖਿਆ ਦਿੰਦੇ ਹਾਂ ਨਾ, ਮਤ ਦਿੰਦੇ ਹਾਂ ਵੀ ਬੱਚਿਓ ਸਿੱਧਾ ਘਰ ਤੋਂ ਸਕੂਲ ਜਾਣਾ ਅਤੇ ਸਕੂਲ ਤੋਂ ਸਿੱਧਾ ਘਰ ਆਉਣਾ, ਰਸਤੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਖਾਣ ਵਾਸਤੇ ਦੇਵੇ ਤੁਸੀਂ ਨਹੀਂ ਲੈਣੀ, ਕੋਈ ਵੀ ਤੁਹਾਨੂੰ ਕਹੇ ਵੀ ਸਾਡੇ ਉਂਗਲ ਪਕੜ ਕੇ ਚੱਲ ਪਓ ਅਤੇ ਅਸੀਂ ਕਿਸੇ ਦੇ ਨਾਲ ਤੁਰਨਾ ਵੀ ਨਹੀਂ, ਸਮਝਾਉਂਦੇ ਹਾਂ ਨਾ। ਅਤੇ ਮਨ ਨੂੰ ਵੀ ਸਮਝਾਓ, ਮਨ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਿੱਠੀਆਂ ਗੋਲੀਆਂ ਦੇਣ ਵਾਲੇ ਨੇ, ਇਹ ਮਾਇਆ ਨੇ ਜਾਲ ਵਿਛਾਇਆ ਹੋਇਆ ਹੈ, ਤ੍ਰੈ ਗੁਣੀ ਮਾਇਆ ਨੇ, ਇਹ ਦੂਤ ਛੱਡੇ ਹੋਏ ਨੇ ਤਾਂ ਕਿ ਇਹ ਮਨ ਨੂੰ ਭਰਮਾ ਲੈਣ ਅਤੇ ਭਰਮਾ ਕੇ ਆਪਣੇ ਮਗਰ ਲਾ ਕੇ ਲੈ ਜਾਣ। ਅਤੇ ਮਨ ਜਿਹੜਾ ਮਨਮੁੱਖ ਸੀ ਉਹ ਉਹਨਾਂ ਦੀ ਲਪੇਟ 'ਚ ਆ ਗਿਆ, ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿੱਠਾ ਲੱਗਾ, ਉਹ ਲੈ ਗਏ ਭਰਮਾ ਕੇ ਇਸ ਮਨ ਨੂੰ। ਫਿਰ ਜਿੱਥੇ ਮਨ ਭਰਮਾ ਕੇ ਲੈ ਗਏ ਉੱਥੇ ਫਿਰ ਇਨਸਾਨੀਅਤ ਨਜ਼ਰ ਨਹੀਂ ਆਏਗੀ, ਮਨੁੱਖਤਾ। ਤਾਂ ਸਤਿਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਮਨ ਤੂੰ ਸੱਚੇ ਨਾਮ ਦੀ ਸੰਭਾਲ ਕਰ, ਤੂੰ ਇੱਧਰ ਉੱਧਰ ਧਿਆਨ ਨਾ ਦੇ, ਫਿਰ ਤੇਰੇ ਵੱਲ ਕੋਈ ਤੈਨੂੰ ਮਾੜੀ ਨਜ਼ਰ ਨਾਲ ਤੱਕ ਵੀ ਨਹੀਂ ਸਕਦਾ ਔਰ ਨਾ ਤੈਨੂੰ ਕੋਈ ਛੂ ਸਕਦਾ। ਸਤਿਗੁਰੂ ਮਹਾਰਾਜ ਜੀ

ਫਿਰ ਦੁਬਾਰਾ ਮਹਾਰਾਜ ਜੀ ਨੇ ਪਹਿਲੇ ਪਦੇ ਵਿੱਚ ਰਿਪੀਟ ਕੀਤਾ। ਪਹਿਲਾਂ ਆਰੰਭ ਵਿੱਚ ਆਖਿਆ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ, ਫਿਰ ਮਹਾਰਾਜ ਦੁਬਾਰਾ ਸਮਝਾ ਕੇ ਇਹਨੂੰ ਕਹਿੰਦੇ ਆ ਕਹਿ ਨਾਨਕ ਗੁਰੂ ਅਮਰਦਾਸ ਮਹਾਰਾਜ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ। ਸਦਾ ਹਰ ਵੇਲੇ ਹਰ ਸਮੇਂ ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਆ ਜਾਵੇ ਤੂੰ ਸੱਚੇ ਨਾਮ ਦੀ ਉਹੀ ਸੰਭਾਲ ਕਰਨੀ ਹੈ, ਤੂੰ ਸੱਚੇ ਨਾਮ ਦੀ ਉਹੀ ਕਮਾਈ ਕਰਨੀ ਹੈ, ਸੱਚੇ ਨਾਮ ਦਾ ਹੀ ਤੂੰ ਅਭਿਆਸ ਕਰਨਾ ਹੈ। ਕਿਉਂਕਿ ਸਮਾਂ ਬਦਲਦਾ ਰਹਿੰਦਾ ਨਾ, ਸਮਾਂ ਇੱਕੋ ਜਿਹਾ ਨਹੀਂ ਰਹਿਣਾ। ਜਿਹੜੇ 12 ਮਹੀਨੇ ਆ, 12 ਮਹੀਨੇ ਵਿੱਚ 6 ਰੁੱਤਾਂ ਨੇ, ਇਹ ਇੱਕੋ ਜੀ ਦਾ ਸਮਾਂ ਥੋੜ੍ਹੀ ਰਹਿੰਦਾ, ਰੁੱਤਾਂ ਬਦਲਦੀਆਂ ਨੇ, ਕਦੇ ਪੱਤਝੜ ਆ ਗਿਆ, ਕਦੇ ਸਾਵਣ ਆ ਗਿਆ, ਕਦੇ ਬਸੰਤ ਰੁੱਤ ਆ ਗਈ, ਕਦੇ ਜੇਠ ਹਾੜ ਹੈ, ਕਦੇ ਪੋਹ ਆ ਗਏ, ਇਹ ਚੱਲਦਾ ਰਹਿਣਾ। ਅਸੀਂ ਕੀ ਕਰਨਾ, ਭਾਵੇਂ ਆਵੇ ਬਸੰਤ ਰੁੱਤ ਅਤੇ ਭਾਵੇਂ ਆਵੇ ਜੇਠ ਹਾੜ ਅਤੇ ਭਾਵੇਂ ਆਵੇ ਪੋਹ ਮਾਘ, ਅਸੀਂ ਸਦਾ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰਨੀ ਹੈ, ਅਸੀਂ ਨਾਮ ਦੀ ਕਮਾਈ ਕਰਨੀ ਹੈ। ਇਸ ਲਈ ਮਨ ਤੂੰ ਸਦਾ ਪਰਮੇਸ਼ਵਰ ਦੇ ਨਾਮ ਨੂੰ ਜੇ ਸੰਭਾਲ ਲਵੇਂ, ਭਾਵ ਇਹ ਮਨ ਤੂੰ ਨਾਮ ਦੀ ਕਮਾਈ ਕਰ ਲਵੇਂ, ਫਿਰ ਇਹ ਜਮ ਕਾਲ ਤੇਰਾ ਕੁਛ ਵੀ ਨਹੀਂ ਵਿਗਾੜ ਸਕਦਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਚਰਨੀ ਪਾਇਆ। ਗੁਰੂ ਮਹਾਰਾਜ ਦੀ ਸ਼ਰਨ ਵਿੱਚ ਵਾਹਿਗੁਰੂ ਦੀ ਤੈਨੂੰ ਸੁੱਖ ਮਿਲੇਗਾ, ਇਹ ਜਮ ਦੇ ਦੂਤ ਵੀ ਤੇਰੇ ਨੇੜੇ ਨਹੀਂ ਆ ਸਕਦੇ। ਜਮ ਨਹੀਂ ਆਵੇ ਨੇੜੇ, ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦਾ। ਦੁੱਖ ਜਿਹੜੇ ਜਮਾਂ ਵੱਲੋਂ ਦਿੱਤਾ ਹੋਇਆ ਦੁੱਖ ਹੈ ਉਹ ਤੇਰੇ ਨੇੜੇ ਨਹੀਂ ਆਏਗਾ, ਪਰ ਨਾਮ ਦੀ ਕਮਾਈ ਕਰਨੀ ਪੈਣੀ ਹੈ। ਤੈਨੂੰ ਆਪਣੀ ਸੁਰਤ ਸ਼ਬਦ ਦੇ ਨਾਲ ਜੋੜਨੀ ਪਏਗੀ। ਅਸੀਂ ਆਪਣੇ ਆਪਣੇ ਮਨ ਨੂੰ ਸਮਝ

0: ਮਨ ਉਲਝ ਗਿਆ ਨਾ, ਮਨ ਨੂੰ ਸਮਝਾਇਆ ਗਿਆ, ਇਹ ਮਗਰ ਲੱਗ ਗਿਆ ਪਖੰਡੀਆਂ ਦੇ ਢੋਂਗੀਆਂ ਦੇ। ਮਨ ਜਿਹੜਾ ਸੀ ਉਹ ਸੌਦਾ ਲੈਣ ਲਈ ਬਾਹਰ ਭਟਕਣ ਲੱਗ ਪਿਆ, ਜਦਕਿ ਨਾਮ ਦਾ ਸੌਦਾ ਅੰਮ੍ਰਿਤ ਇਹ ਅੰਦਰ ਹੀ ਪਿਆ ਹੋਇਆ। ਮਨਮੁੱਖ ਨੂੰ ਸਮਝ ਨਹੀਂ ਆਈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਬੁਲਾਇਆ, ਜਿਵੇਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਉਹ ਖੁਸ਼ਬੂ ਤਾਂ ਉੱਥੋਂ ਆ ਰਹੀ ਹੈ ਪਰ ਉਹਨੂੰ ਲੱਗਦਾ ਵੀ ਬਾਹਰੋਂ ਹੈ। ਉਹ ਹਿਰਨ ਜਿਹੜਾ ਉਹ ਦੌੜਦਾ ਅਤੇ ਜਦੋਂ ਉਹ ਦੌੜਦਾ ਤਾਂ ਸ਼ਿਕਾਰੀ ਦੇ ਹੱਥ ਆ ਜਾਂਦਾ। ਅਸੀਂ ਵੀ ਧਰਮ ਦੇ ਨਾਮ 'ਤੇ ਦੌੜ ਰਹੇ ਹਾਂ, ਧਰਮ ਦੇ ਨਾਮ 'ਤੇ ਕਰਮ ਜਿਹੜੇ ਕਰ ਰਹੇ ਹਾਂ। ਦੌੜ ਲੱਗੀ ਹੋਈ ਹੈ ਬਾਹਰ ਦੀ, ਕੋਈ ਦਰਿਆਵਾਂ ਵੱਲ ਦੌੜ ਰਿਹਾ, ਕੋਈ ਪਹਾੜਾਂ ਵੱਲ ਦੌੜ ਰਿਹਾ, ਕੋਈ ਜੰਗਲਾਂ ਵੱਲ ਦੌੜ ਰਿਹਾ, ਕੋਈ ਕਿਸੇ ਧਰਮ ਦੇ ਕਰਮ ਕਰਨ ਲਈ, ਕਿਉਂਕਿ ਅੰਦਰ ਦੀ ਸਮਝ ਨਹੀਂ ਹੈ ਨਾ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਪਰਮੇਸ਼ਵਰ ਤਾਂ ਸਾਡੇ ਅੰਦਰ ਹੀ ਘਰ ਦੇ ਵਿੱਚ ਹੀ ਹੈ, ਪਰ ਸਾਨੂੰ ਕਿਹਾ ਵੀ ਉਹ ਜੰਗਲਾਂ 'ਚ ਤਪ ਕਰਨ ਨਾਲ ਮਿਲਣਾ ਅਤੇ ਦੌੜ ਪਏ। ਅਤੇ ਮਹਾਰਾਜ ਨੇ ਆਵਾਜ਼ ਦਿੱਤੀ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਅੰਦਰ ਬੈਠਾ ਹੋਇਆ, ਤੂੰ ਬਾਹਰ ਉਹਨੂੰ ਲੱਭਣ ਲਈ ਕਿੱਥੇ ਜਾ ਰਿਹਾ। ਬਾਬਾ ਫਰੀਦ ਸਾਹਿਬ ਦੇ ਬਚਨ ਕਿੰਨੀ ਵਾਰ ਸਾਂਝੇ ਕੀਤੇ ਆ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਉਹ ਤਾਂ ਤੇਰੇ ਅੰਦਰ ਵੱਸਦਾ, ਤੂੰ ਆਪਣੇ ਅੰਦਰ ਝਾਤੀ ਮਾਰ। ਅੰਦਰ ਤੇ ਤਾਂ ਝਾਤੀ ਮਾਰਾਂ ਜੀ ਅੰਦਰ ਪ੍ਰਕਾਸ਼ ਹੋਵੇ, ਚਾਨਣ ਅੰਦਰ ਤੇ ਇਸ ਮਾਇਆ ਨੇ ਹਨੇਰਾ ਕੀਤਾ ਪਿਆ, ਅੰਦਰ ਤੇ ਅੰਧਕਾਰ ਹੈ, ਅਗਿਆਨਤਾ ਹੈ। ਇਸ ਲਈ ਸਾਨੂੰ ਗੁਰੂ ਕੋਲੋਂ ਗਿਆਨ ਚਾਹੀਦਾ ਹੈ, ਕਿਉਂਕਿ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ ਤਾਂ ਹੀ ਸੱਚ ਸਮਝ ਆਏਗਾ। ਰਾਤ ਦੇ ਹਨੇਰੇ 'ਚ ਤਾਂ ਰੱਸੀ ਵੀ ਸੱਪ ਲੱਗਦੀ ਹੈ ਅਤੇ ਉਹ ਰੱਸੀ ਸੱਪ ਲੱਗਦੀ ਹੈ ਅਤੇ ਡਰਦਾ ਬੰਦਾ ਨੇੜੇ ਨਹੀਂ ਆਉਂਦਾ। ਅਗਿਆਨਤਾ 'ਚੋਂ ਨਿਕਲਣਾ ਪੈਣਾ ਅਤੇ ਸਤਿਗੁਰੂ ਜੀ ਬਾਣੀ ਰਾਹੀਂ ਸਾਨੂੰ ਅਗਿਆਨਤਾ 'ਚੋਂ ਕੱਢਦੇ ਆ ਵੀ ਤੇਰੇ ਘਰ ਵਿੱਚ ਹੀ ਸਾਰੀਆਂ ਬਖਸ਼ਿਸ਼ਾਂ ਨੇ, ਨੌ ਨਿਧੀਆਂ ਦੇ ਖਜ਼ਾਨੇ ਤੇਰੇ ਅੰਦਰ ਪਏ ਆ ਪਰ ਤੈਨੂੰ ਸਮਝ ਨਹੀਂ ਆ ਰਹੀ। ਇੱਕ ਇਨਸਾਨ, ਉਹਨਾਂ ਦਾ ਬਜ਼ੁਰਗ ਇੱਕ ਬਾਕਸ ਜਿਹੜਾ ਸੀ ਨਾ ਉਹ ਦੇ ਗਿਆ ਵੀ ਇਹਨਾਂ ਨੂੰ ਸੰਭਾਲ ਕੇ ਰੱਖ ਲਿਓ। ਉਹਨਾਂ ਨੇ ਅਲਮਾਰੀ ਵਿੱਚ ਬਾਕਸ ਰੱਖ ਦਿੱਤਾ ਅਤੇ ਲੋਕਾਂ ਨੂੰ ਰੌਲਾ ਪਾਉਂਦੇ ਫਿਰਦੇ ਆ ਵੀ ਸਾਡੇ ਬਜ਼ੁਰਗ ਨੇ ਸਾਡੇ ਲਈ ਕੀਤਾ ਕੁਛ ਨਹੀਂ, ਸਾਨੂੰ ਦਿੱਤਾ ਕੁਛ ਨਹੀਂ, ਅਸੀਂ ਤਾਂ ਕੰਗਾਲ ਹਾਂ, ਰੌਲਾ ਪਾਉਂਦੇ ਰਹੇ। ਇੱਕ ਸਿਆਣਾ ਸੀ ਵੱਡੀ ਉਮਰ ਦਾ, ਉਹਨੇ ਕਿਹਾ ਕੁਛ ਤਾਂ ਦਿੱਤਾ ਹੋਏਗਾ ਤੁਹਾਡੇ ਬਜ਼ੁਰਗ ਨੇ ਤੁਹਾਨੂੰ, ਕੁਛ ਤਾਂ ਦਿੱਤਾ ਹੋਏਗਾ, ਐਸਾ ਤਾਂ ਨਹੀਂ ਕੁਛ ਨਹੀਂ ਦਿੱਤਾ। ਉਹ ਕਹਿੰਦੇ ਇੱਕ ਬਾਕਸ ਦਿੱਤਾ ਸੀ, ਕਹਿੰਦੇ ਸੰਭਾਲ ਕੇ ਰੱਖ ਲਿਓ। ਉਹ ਕਹਿੰਦੇ ਫਿਰ ਲਿਆਓ ਉਹ ਬਾਕਸ, ਖੋਲ੍ਹ ਕੇ ਦੇਖੋ ਕੀ ਹੈ ਉਹਦੇ ਵਿੱਚ। ਜਦੋਂ ਉਹਨੂੰ ਖੋਲ੍ਹ ਕੇ ਦੇਖਿਆ ਤਾਂ ਉਹਦੇ 'ਚ ਕੀਮਤੀ ਹੀਰੇ ਸੀ, ਵੱਡ ਮੁੱਲੇ, ਜਿਨ੍ਹਾਂ ਦਾ ਮੁੱਲ ਬਹੁਤ ਜ਼ਿਆਦਾ ਸੀ। ਕਹਿੰਦੇ ਨੇ ਜਦੋਂ ਖੋਲ੍ਹਿਆ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ, ਇੰਨਾ ਕੀਮਤੀ ਖਜ਼ਾਨਾ ਸਾਨੂੰ ਬਜ਼ੁਰਗਾਂ ਨੇ ਦਿੱਤਾ ਪਰ ਅਸੀਂ ਕਦੇ ਖੋਲ੍ਹ ਕੇ ਦੇਖਿਆ ਹੀ ਨਹੀਂ, ਅਸੀਂ ਤਾਂ ਸੰਭਾਲ ਕੇ ਰੱਖਤਾ। ਧਿਆਨ ਰੱਖਿਓ, ਸਾਨੂੰ ਪਿਓ ਦਾਦੇ ਕਾ ਖੋਲ ਡਿੱਠਾ ਅਤੇ ਅਸੀਂ ਸਿਰਫ ਰੁਮਾਲੀਆਂ ਤੱਕ ਹੀ ਸੀਮਤ ਰਹਿ ਗਏ, ਕਦੇ ਖਜ਼ਾਨਾ ਖੋਲ੍ਹ ਕੇ ਵੀ ਤਾਂ ਦੇਖੀਏ। ਨਿਤਨੇਮ ਦਾ ਗੁਟਕਾ ਸਾਹਿਬ ਘਰ ਲੈ ਤਾਂ ਗਏ ਹਾਂ ਪਰ ਅਸੀਂ ਸਾਫ ਸੁਥਰੀ ਥਾਂ 'ਤੇ ਲਿਜਾ ਕੇ ਰੱਖ ਤਾ, ਕਦੇ ਖੋਲ੍ਹ ਕੇ ਦੇਖਣਾ ਸੀ ਨਾ ਵੀ ਕਿੰਨਾ ਕੀਮਤੀ ਖਜ਼ਾਨਾ ਹੈ। ਭਾਵੇਂ ਉਹ ਸੁਖਮਨੀ ਸਾਹਿਬ ਦਾ, ਭਾਵੇਂ ਨਿਤਨੇਮ ਦਾ, ਭਾਵੇਂ ਬਾਣੀ ਦੀਆਂ ਪੋਥੀਆਂ ਨੇ, ਭਾਵੇਂ ਗੁਰੂ ਮਹਾਰਾਜ ਦਾ ਖਜ਼ਾਨਾ ਭਰਿਆ ਪਿਆ, ਅਸੀਂ ਇਹ ਖਜ਼ਾਨੇ ਤੱਕ ਕਦੀ ਪਹੁੰਚੇ ਹੀ ਨਹੀਂ। ਹਾਂ, ਖਜ਼ਾਨਾ ਵੀ ਦਿੱਤਾ ਅਤੇ ਹੋਕਾ ਵੀ ਦਿੱਤਾ ਹੈ। ਕਬੀਰ, ਲੁੱਟਣਾ ਹੈ ਤਾਂ ਲੁੱਟ ਲੈ, ਤੈਨੂੰ ਮੌਕਾ ਵੀ ਦੇ ਰਹੇ ਹਾਂ, ਪਰ ਇਹ ਸੌਦਾ ਮਨ ਨੇ ਲੁੱਟਣਾ, ਤਨ ਨੇ ਨਹੀਂ ਲੁੱਟਣਾ, ਇਹ ਵੀ ਧਿਆਨ ਰੱਖਣਾ। ਇਹ ਮਨ ਕਰਕੇ ਲੁੱਟਿਆ ਜਾਣਾ ਤੇ ਮਨ ਆ ਸੌਦਾ ਲੈਣ ਵਾਸਤੇ ਤਿਆਰ ਨਹੀਂ ਹੈ ਤੇ ਫਿਰ ਗੱਲ ਕਿੱਦਾਂ ਬਣੇਗੀ। ਕਬੀਰ, ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਣ ਜਾਏਂਗੇ ਛੂਟ। ਅੰਦਰ ਬਹੁਤ ਕੀਮਤੀ ਖਜ਼ਾਨਾ ਮਹਾਰਾਜ ਨੇ ਦਿੱਤਾ ਹੈ, ਅੰਮ੍ਰਿਤ ਅੰਦਰ ਹੈ, ਪਰ ਮਨਮੁੱਖਾਂ ਸਾਧ ਨਾ ਪਾਇਆ, ਮਨਮੁੱਖਾਂ ਨੂੰ ਸਵਾਦ ਨਹੀਂ ਆਇਆ, ਇਹ ਬਾਹਰ ਦੌੜਦੇ ਨੇ। ਗੁਰਮੁਖ ਨੂੰ ਰਸ ਆ ਗਿਆ, ਗੁਰਮੁਖ ਅੰਦਰ ਟਿਕ ਗਿਆ। ਸਤਿਗੁਰੂ ਗੁਰੂ ਮਹਾਰਾਜ ਜੀ ਖੁਦ ਆਪ ਗੁਰੂ ਸਾਹਿਬ ਬਾਹਰ ਦੀਆਂ ਯਾਤਰਾਵਾਂ ਕਰਦੇ ਰਹੇ, ਪਰ ਜਿਸ ਦਿਨ ਸ਼ਬਦ ਨਾਲ ਸੁਰਤ ਜੁੜ ਗਈ ਉਸ ਦਿਨ ਪਤਾ ਲੱਗ ਗਿਆ ਵੀ ਰਸ ਇੱਥੇ ਨਹੀਂ, ਰਸ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਹੈ। ਸਫਲਤਾ ਬਾਹਰ ਦੇ ਤੀਰਥਾਂ, ਬਾਹਰ ਦੇ ਦਰਿਆਵਾਂ 'ਤੇ ਨਹੀਂ ਹੈ, ਸਫਲਤਾ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੈ। ਇਸ ਲਈ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਆਪੋ ਆਪਣੇ ਮਨ ਨੂੰ ਸਮਝਾਓ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਅੰਦਰ ਤੇਰੇ ਖਜ਼ਾਨਾ ਹੈ, ਬਾਹਰ ਵਸਤ ਨਾ ਭਾਲ, ਤੂੰ ਉਹ ਬਾਹਰ ਉਹਦੀ ਭਾਲ ਨਾ ਕਰ, ਕਿਉਂਕਿ ਜੇ ਬਾਹਰ ਭਾਲੇਗਾ ਤਾਂ ਭਟਕ ਜਾਏਗਾ, ਰਸਤਾ ਭੁੱਲ ਜਾਏਗਾ, ਗੁੰਮਰਾਹ ਹੋ ਜਾਏਗਾ। ਜਦੋਂ ਗੁਰੂ ਮਹਾਰਾਜ, ਅਸੀਂ ਮਨ ਗੁਰੂ ਮਹਾਰਾਜ ਨੂੰ ਸਮਰਪਿਤ ਕਿਉਂ ਕਰਨਾ, ਕਿਉਂਕਿ ਸਤਿਗੁਰੂ ਨੇ ਸਾਨੂੰ ਸਿੱਧੇ ਰਸਤੇ ਪਾਉਣਾ ਹੈ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਮਹਾਰਾਜ ਕਹਿੰਦੇ ਬਾਹਰ ਕੀ ਭਟਕਦਾ ਪਿਆ, ਤੂੰ ਜਿਹੜੀ ਵਸਤ ਤੂੰ ਸੌਦਾ ਜੋ ਤੈਨੂੰ ਚਾਹੀਦਾ ਨਾਮ ਦਾ, ਉਹ ਤੈਨੂੰ ਤੇਰੇ ਘਰ ਵਿੱਚ ਹੀ ਮਿਲ ਜਾਣਾ, ਕਿਉਂ ਭਟਕ ਰਿਹਾ। ਅਸੀਂ ਕਿਉਂ ਸਿਆਣਿਆਂ ਦੇ ਚੱਕਰਾਂ 'ਚ ਪਏ ਹੋਏ ਹਾਂ, ਜੋਤਸ਼ੀਆਂ ਦੇ, ਸਿਆਣਿਆਂ ਦੇ, ਪਤਾ ਨਹੀਂ ਕਿੰਨੀਆਂ ਚੱਕਰਾਂ 'ਚ ਦੁਨੀਆ ਫਿਰਦੀ ਪਈ ਹੈ, ਅਤੇ ਜਿਨ੍ਹਾਂ ਕੋਲ ਭਟਕ ਰਹੀ ਹੈ ਉਹਨਾਂ ਨੂੰ ਆਪਣੇ ਨਿੱਜ ਘਰ ਦਾ ਨਹੀਂ ਪਤਾ ਹੋਏਗਾ, ਮਾਫ ਕਰਨਾ, ਉਹ ਸਾਨੂੰ ਸਾਡੇ ਨਿੱਜ ਘਰ ਤੱਕ ਕਿਵੇਂ ਪਹੁੰਚਾਉਣਗੇ। ਕੋਈ ਰਸਤਾ ਭੁੱਲਿਆ ਹੋਵੇ, ਜਿਹਨੂੰ ਆਪਣੇ ਘਰ ਦਾ ਨਾ ਪਤਾ ਲੱਗ ਰਿਹਾ ਹੋਵੇ, ਤੁਸੀਂ ਉਹਨੂੰ ਜਾ ਕੇ ਪੁੱਛੋ ਵੀ ਭਾਈ ਇਹ ਰਸਤਾ ਕਿੱਧਰ ਜਾਏਗਾ, ਉਹ ਦੱਸ ਸਕਦਾ, ਉਹ ਤਾਂ ਆਪ ਭੁੱਲਿਆ ਫਿਰਦਾ। ਇਸ ਲਈ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜਨਾ, ਕਿਉਂਕਿ ਸਤਿਗੁਰੂ ਸਾਨੂੰ ਸਿੱਧਾ ਰਸਤਾ ਦੱਸਦੇ ਆ ਵੀ ਆਹ ਰਸਤੇ ਤੁਰਿਆ ਚੱਲ। ਉਹਦੇ ਲਈ ਗੁਰੂ ਸਾਹਿਬ ਨੂੰ ਸਮਰਪਿਤ ਹੋਈਏ। ਕਿੰਨੀ ਵਾਰ ਆਪਾਂ ਇਤਿਹਾਸ ਸੁਣ ਚੁੱਕੇ ਹਾਂ, ਭਾਈ ਲਹਿਣਾ ਜੀ ਜਦੋਂ ਕਰਤਾਰਪੁਰ ਸਾਹਿਬ ਅੰਦਰ ਪ੍ਰਵੇਸ਼ ਕਰਦੇ ਆ, ਕਰਤਾਰਪੁਰ ਅੰਦਰ ਆਉਂਦੇ ਆ ਘੋੜੀ 'ਤੇ ਸਵਾਰ ਨੇ, ਪੁੱਛਦੇ ਜਾਂਦੇ ਆ, ਕੋਈ ਕਹਿੰਦਾ ਖੱਬੇ ਮੁੜ ਜਾਈਂ, ਕੋਈ ਕਹਿੰਦਾ ਸੱਜੇ ਮੁੜ ਜਾਈਂ, ਕੋਈ ਕਹਿੰਦਾ ਸਿੱਧਾ ਹੀ ਚਲੇ ਜਾ, ਅੱਗੇ ਜਾ ਕੇ ਖੱਬੇ ਸੱਜੇ ਹੋ ਜਾਈਂ। ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਪਾਤਸ਼ਾਹ ਮੈਨੂੰ ਤੁਹਾਡੇ ਘਰ ਆਉਣ ਦਾ ਰਸਤਾ ਨਹੀਂ ਪਤਾ ਲੱਗ ਰਿਹਾ, ਕੋਈ ਸੱਜੇ ਕਹਿ ਰਿਹਾ, ਕੋਈ ਖੱਬੇ ਕਹਿ ਰਿਹਾ, ਕੋਈ ਸਿੱਧਾ ਕਹਿ ਰਿਹਾ, ਤੁਸੀਂ ਕਿਰਪਾ ਕਰੋ। ਅਤੇ ਮਹਾਰਾਜ ਫਿਰ ਆਪ ਆ ਗਏ ਲੈਣ ਵਾਸਤੇ, ਆਪ ਆ ਗਏ, ਕਹਿੰਦੇ ਨਾ ਤੂੰ ਖੱਬੇ ਹੋਣਾ ਨਾ ਸੱਜੇ ਹੋਣਾ, ਆ ਲਗਾਮ ਮੈਨੂੰ ਪਕੜਾ ਅਤੇ ਤੈਨੂੰ ਸਿੱਧਾ ਤੇਰੇ ਘਰ ਤੱਕ ਛੱਡ ਕੇ ਆਵਾਂ, ਜਿੱਥੇ ਤੂੰ ਲੈਣਾ ਹੈ, ਜਿੱਥੇ ਤੂੰ ਸਭ ਕੁਛ ਪ੍ਰਾਪਤ ਕਰਨਾ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਸਭ ਕੁਛ ਹੈ ਉਹਦੇ ਘਰ, ਪਰ ਉਹਦੇ ਘਰ ਤੱਕ ਪਹੁੰਚ ਤਾਂ ਬਣੇ, ਅਸੀਂ ਪਹਿਲਾਂ ਹੀ ਖੱਬੇ ਸੱਜੇ ਹੋ ਜਾਂਦੇ ਹਾਂ, ਅਸੀਂ ਪਹਿਲਾਂ ਹੀ ਭਟਕ ਜਾਂਦੇ ਹਾਂ। ਕੋਈ ਕਹਿੰਦਾ ਸੂਰਜ ਨੂੰ ਮੂੰਹ ਕਰ ਲੈ, ਕੋਈ ਕਹਿੰਦਾ ਚੰਦਰਮਾ ਨੂੰ ਕਰ ਲੈ, ਕੋਈ ਕਹਿੰਦਾ ਦਰਿਆਵਾਂ ਵੱਲ ਮੂੰਹ ਕਰ ਲੈ, ਕੋਈ ਕਹਿੰਦਾ ਪਹਾੜਾਂ ਵੱਲ ਨੂੰ ਕਰ ਲੈ, ਅਸੀਂ ਤਾਂ ਘਰ ਤੱਕ ਪਹੁੰਚ ਹੀ ਨਹੀਂ ਪਾਉਂਦੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਬਾਹਰ ਭਟਕਣ ਤੋਂ ਬਚਾਉਂਦੇ ਨੇ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰ ਕੀ ਹੈ? ਗੁਰਬਾਣੀ। ਸ਼ਬਦ ਨਾਲ ਅੰਦਰ ਜੁੜਨਾ ਹੈ ਆਪਾਂ ਤਾਂ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ, ਕਹਿਣ ਲੱਗੇ ਮਨ ਮੇਰੇ ਤੇਰੇ ਅੰਦਰ ਹੀ ਹੈ ਉਹ ਖਜ਼ਾਨਾ ਹਰੀ ਦੇ ਨਾਮ ਦਾ, ਨਵ ਨਿਧੀਆਂ ਦਾ, ਅੰਮ੍ਰਿਤ ਰਸ, ਉਹ ਪਰਮੇਸ਼ਵਰ ਤੇਰੇ ਅੰਦਰ ਹੈ, ਤੂੰ ਬਾਹਰ ਨਾ ਭਟਕ, ਵਹਿਮਾਂ ਭਰਮਾਂ 'ਚ ਨਾ ਪੈ, ਕਰਮ ਕਾਂਡ ਨਾ ਕਰ। ਤੂੰ ਸ਼ਬਦ ਦੀ ਕਮਾਈ ਜਿਹੜੀ ਆ ਉਹ ਕਰਨਾ ਕਰ ਜੀ।
1: ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ।
0: ਗੁਰਮੁਖ ਬਣ, ਗੁਰੂ ਦੇ ਰਾਹੀਂ ਉਹਦੇ ਹੁਕਮ ਦੇ ਵਿੱਚ ਚੱਲ, ਜੋ ਉਹਨੂੰ ਪਾਉਂਦਾ ਹੈ ਉਹ ਪ੍ਰਵਾਨ ਕਰ ਲੈ। ਪੁੰਛ ਦਾ ਅਰਥ ਹੁੰਦਾ ਉਹਨੂੰ ਪਚਾ ਲੈ, ਭਾਵ ਉਹਦੇ ਹੁਕਮ ਦੇ ਵਿੱਚ ਤੁਰ। ਜੋ ਭਾਵੈ ਸੋ ਪੁੰਛ ਤੂੰ, ਜੋ ਉਹਨੂੰ ਪਾਉਂਦਾ ਹੈ, ਜੋ ਤੁਦ ਭਾਵੈ ਸਾਈ ਭਲੀ ਕਾਰ, ਜੋ ਉਹਨੂੰ ਪਾਉਂਦਾ ਤੂੰ ਉਹਦੇ ਹੁਕਮ ਵਿੱਚ ਚੱਲ, ਤੂੰ ਆਪਣੀ ਮਨ ਮਰਜ਼ੀ ਨਾ ਕਰ। ਜੇ ਤੂੰ ਆਪਣੀ ਮਨ ਮਰਜ਼ੀ ਕਰਕੇ ਚੱਲੇਗਾ ਫਿਰ ਤੂੰ ਭਟਕ ਜਾਏਗਾ, ਦਰ ਬਾ ਦਰ ਠੋਕਰ ਤੋਂ ਸਿਵਾ ਤੈਨੂੰ ਮਿਲਣਾ ਕੁਛ ਨਹੀਂ। ਇਸ ਲਈ ਜੋ ਉਹਨੂੰ ਪਾਉਂਦਾ ਤੂੰ ਉਹਦੇ ਹੁਕਮ ਵਿੱਚ ਤੁਰਨਾ ਕਰ, ਭਾਵੇਂ ਦੁੱਖ ਆਵੇ ਸੁੱਖ ਆਵੇ ਤੂੰ ਉਹਦੇ ਹੁਕਮ ਵਿੱਚ ਤੁਰ। ਤੂੰ ਅਰਦਾਸ ਕਰ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਹੁਕਮ ਤੋਂ ਕਦੇ ਬਾਹਰ ਹੀ ਨਾ ਹੋ ਸਕਾਂ, ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਸਤਿਗੁਰੂ ਮਹਾਰਾਜ ਕਹਿੰਦੇ ਜੋ ਉਸ ਮਾਲਕ ਨੂੰ ਭਾਉਂਦਾ ਹੈ ਤੂੰ ਉਹਨੂੰ ਪ੍ਰਵਾਨ ਕਰ ਲੈ, ਤੂੰ ਉਹਦੇ ਹੁਕਮ ਦੇ ਵਿੱਚ ਜਿਹੜਾ ਉਹ ਚੱਲ ਗੁਰਮੁਖ ਬਣ ਕੇ। ਫਿਰ ਕੀ ਹੋਏਗਾ, ਨਦਰ ਨਿਹਾਲ, ਜਦੋਂ ਤੂੰ ਉਹਦੇ ਹੁਕਮ ਵਿੱਚ ਤੁਰੇਗਾ ਉਹਨੂੰ ਭਾ ਜਾਏਗਾ, ਉਹ ਤੇਰੇ 'ਤੇ ਨਦਰ ਕਰੇਗਾ, ਜਦੋਂ ਉਹਦੀ ਨਦਰ ਤੇਰੇ 'ਤੇ ਹੋ ਗਈ ਤੂੰ ਨਿਹਾਲ ਹੋ ਜਾਏਗਾ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਪਰ ਉਹਦੇ ਹੁਕਮ ਵਿੱਚ ਚੱਲਣਾ ਪੈਣਾ ਹੈ, ਅਤੇ ਹੁਕਮ ਵਿੱਚ ਚੱਲਣ ਵਾਲਾ ਕਦੇ ਉਲਾਂਭੇ ਨਹੀਂ ਦਿੰਦਾ, ਇਹ ਵੀ ਧਿਆਨ ਰੱਖਣਾ। ਹੁਕਮ ਵਿੱਚ ਚੱਲਣ ਵਾਲਾ ਕਦੇ ਰੋਸ ਨਹੀਂ ਕਰਦਾ, ਕਦੇ ਉਲਾਂਭੇ ਨਹੀਂ ਦਿੰਦਾ, ਉਹ ਹਰ ਕਦਮ 'ਤੇ ਸ਼ੁਕਰਾਨਾ ਕਰਦਾ। ਦੁੱਖ ਆਵੇ, ਸੁੱਖ ਆਵੇ, ਖੁਸ਼ੀ ਆਵੇ, ਗਮ ਆਵੇ, ਜੰਮਣ ਹੋਵੇ, ਮਰਨ ਹੋਵੇ, ਉਹ ਹਰ ਵੇਲੇ ਸ਼ੁਕਰਾਨਾ ਹੀ ਕਰਦਾ। ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ ਆਏ, ਤੁਸੀਂ ਸ਼ੁਕਰਾਨਾ ਕੀਤਾ, ਅਤੇ ਜਦੋਂ ਚਾਰ ਸਾਹਿਬਜ਼ਾਦੇ ਸ਼ਹੀਦੀਆਂ ਪਾਉਂਦੇ ਉਦੋਂ ਵੀ ਸ਼ੁਕਰਾਨਾ ਹੀ ਕਰ ਰਹੇ ਹੋ, ਕਿਉਂਕਿ ਜੋ ਉਹਨੂੰ ਪਾਉਂਦਾ ਇਹ ਦਾਤਾਂ ਉਹਦੀਆਂ ਦਿੱਤੀਆਂ ਹੋਈਆਂ ਨੇ। ਅਸੀਂ ਜਨਮ ਵੇਲੇ ਵੀ ਸ਼ੁਕਰਾਨਾ ਨਹੀਂ ਕਰਦੇ, ਅਤੇ ਜੇ ਮੌਤ ਹੋ ਜਾਏ ਤਾਂ ਵੀ ਸ਼ੁਕਰਾਨਾ ਨਹੀਂ ਹੁੰਦਾ ਸਾਡੇ ਕੋਲੋਂ। ਜਨਮ ਧੀ ਦਾ ਹੋ ਗਿਆ, ਸ਼ੁਕਰਾਨਾ ਨਹੀਂ ਹੁੰਦਾ। ਮੈਂ ਤਾਂ ਪੁੱਤ ਮੰਗਦਾ ਸੀ, ਧੀ ਕਿੱਦਾਂ ਆ ਗਈ, ਸ਼ੁਕਰਾਨਾ ਕਰਨਾ ਹੀ ਭੁੱਲ ਜਾਂਦੇ ਹਾਂ ਅਸੀਂ ਤਾਂ। ਅਸੀਂ ਤਾਂ ਰੋਸ ਕਰਨ ਲੱਗ ਜਾਂਦੇ ਹਾਂ ਵੀ ਰੱਬਾ ਮੈਂ ਤਾਂ ਇੱਕ ਪੁੱਤ ਮੰਗਿਆ ਸੀ, ਤੂੰ ਧੀ ਕਿਉਂ ਦੇਤੀ? ਇਹ ਤਾਂ ਉਹਨੂੰ ਚੰਗਾ ਲੱਗਾ ਨਾ, ਉਹਨੇ ਸਾਨੂੰ ਦੇਣੀਓ ਹੀ ਧੀ ਸੀ, ਅਤੇ ਪੁੱਤ ਕਿੱਥੋਂ ਮਿਲ ਜਾਣਾ ਸੀ? ਪਰ ਸਾਨੂੰ ਨਹੀਂ ਚੰਗਾ, ਅਸੀਂ ਜੋ ਮਿਲਿਆ ਉਹਦਾ ਸ਼ੁਕਰਾਨਾ ਨਹੀਂ ਕਰਦੇ, ਜੋ ਮੇਰੇ ਮੁਤਾਬਕ ਨਹੀਂ ਮਿਲਿਆ ਉਹਦਾ ਰੋਸ ਹੈ, ਉਹਦਾ ਉਲਾਂਭਾ ਹੈ। ਪਰ ਗੁਰੂ ਕਲਗੀਧਰ ਪਾਤਸ਼ਾਹ ਤੋਂ ਵਾਰੇ ਜਾਈਏ, ਮਹਾਰਾਜ ਜੀ ਚਾਰ ਸਾਹਿਬਜ਼ਾਦੇ ਵਾਰੀ ਵਾਰੀ ਆਏ ਅਤੇ ਵਾਰੀ ਵਾਰੀ ਸ਼ਹੀਦੀਆਂ ਪਾ ਕੇ ਤੁਸੀਂ ਸਾਰਿਆਂ ਦਾ ਸ਼ੁਕਰਾਨਾ ਕੀਤਾ, ਵੀ ਸ਼ੁਕਰ ਹੈ। ਗੁਰੂ ਮਹਾਰਾਜ ਕਹਿੰਦੇ ਜੋ ਉਸ ਮਾਲਕ ਨੂੰ ਪਾਉਂਦਾ ਹੈ ਤੂੰ ਉਹ ਪ੍ਰਵਾਨ ਕਰ ਲੈ। ਪੁੰਚ ਮਤਲਬ ਪ੍ਰਵਾਨ ਕਰ ਲੈ ਗੁਰਮੁਖ ਬਣ ਕੇ, ਫਿਰ ਉਹਦੀ ਨਦਰ ਹੋਏਗੀ, ਤੂੰ ਨਿਹਾਲ ਹੋ ਜਾ।

ਗੁਰਮੁਖ ਬਣ, ਗੁਰੂ ਵਾਲਾ ਬਣ, ਗੁਰੂ ਦੇ ਰਾਹੀਂ, ਕਿਉਂਕਿ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ। ਗੁਰਮੁਖ ਬਣ ਗੁਰੂ ਦੇ ਰਾਹੀਂ, ਤੇਰੇ 'ਤੇ ਉਹਦੀ ਨਦਰ ਹੋਏਗੀ, ਤੂੰ ਨਿਹਾਲ ਹੋ ਜਾਏਗਾ ਮਨ ਮੇਰੇ। ਜਿਹੜੇ ਨਾਮ ਦੀ ਕਮਾਈ ਕਰੇਗਾ ਨਾ, ਉਹ ਨਾਮ ਹੀ ਤੇਰਾ ਸਖਾ ਬਣ ਜਾਣਾ, ਸਖਾਈ ਤੇਰੀ ਮਦਦ ਕਰਨ ਵਾਲਾ, ਤੇਰੀ ਸਹਾਇਤਾ ਕਰਨ ਵਾਲਾ। ਉਹ ਤੈਨੂੰ ਡੋਲਣ ਨਹੀਂ ਦੇਗਾ, ਤੂੰ ਕਦੇ ਵੀ ਚਿੰਤਾ ਫਿਕਰਾਂ ਦੇ ਵਿੱਚ ਡੋਲੇਗਾ ਨਹੀਂ, ਕਿਉਂਕਿ ਉਹ ਨਾਮ ਤੇਰਾ ਸਖਾਈ ਹੋ ਜਾਏਗਾ। ਸਖਾ ਮਿੱਤਰ, ਸਖਾਈ ਮਦਦ ਕਰਨ ਵਾਲਾ, ਉਹ ਹਰ ਵੇਲੇ ਤੇਰੀ ਸਹਾਇਤਾ ਕਰੇਗਾ, ਤੈਨੂੰ ਡੋਲਣ ਨਹੀਂ ਦੇਗਾ। ਗੁਰਮੁਖ ਨਦਰ ਨਿਹਾਲ, ਮਨ ਮੇਰੇ ਅੰਤਰ ਹਰ ਨਾਮ ਸਖਾਈ। ਹਰੀ ਦਾ ਨਾਮ ਤੇਰੇ ਲਈ ਅੰਦਰੋਂ ਉਹ ਸਖਾਈ, ਉਹ ਮਦਦ ਕਰਨ ਵਾਲਾ ਤੇਰਾ ਸਾਥੀ ਬਣ ਜਾਏਗਾ। ਇਸ ਲਈ ਮੇਰੇ ਮਨ, ਤੂੰ ਸੱਚੇ ਨਾਮ ਦੀ ਸੰਭਾਲ ਕਰ, ਗੁਰੂ ਵਾਲਾ ਬਣ, ਤੇ ਗੁਰੂ ਦੀ ਮੱਤ ਲੈ ਕੇ ਸੱਚੇ ਨਾਮ ਦੀ

ਮਨਮੁੱਖ ਨੂੰ ਇਹ ਗੱਲ ਸਮਝ ਨਹੀਂ ਆਏਗੀ ਕਿਉਂਕਿ ਉਹ ਅਗਿਆਨਤਾ ਵਿੱਚ ਅੰਧੇ ਹੋ ਚੁੱਕੇ ਨੇ। ਜੇ ਕੋਈ ਭਟਕਦਾ ਹੋਇਆ ਕਦੀ ਕਿਸੇ ਦੇ ਦਰ 'ਤੇ, ਕਦੀ ਕਿਸੇ ਸਿਆਣੇ ਦੇ ਚੱਕਰਾਂ 'ਚ, ਕਿਸੇ ਦੇ ਅਧੂਰਿਆਂ ਦੇ ਚੱਕਰਾਂ 'ਚ ਭਟਕਦਾ ਭਟਕਦਾ ਵਾਹਿਗੁਰੂ ਦੇ ਦਰ 'ਤੇ ਆ ਕੇ ਉਹਨੂੰ ਸਮਝ ਆ ਗਈ, ਉਹ ਪਤਾ ਕੀ ਕਹੇਗਾ? ਵਾਹਿਗੁਰੂ ਜੀ ਹਮ ਅੰਧਲੇ ਅੰਧ, ਬਿਖੈ ਬਿਖ ਰਾਤੇ, ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ। ਮੈਂ ਤਾਂ ਅਗਿਆਨਤਾ 'ਚ ਅੰਧਾ ਹੋ ਕੇ ਭਟਕ ਰਿਹਾ ਸੀ, ਜਿੱਧਰ ਕਿਸੇ ਨੇ ਤੋਰ ਦਿੱਤਾ ਤੁਰ ਗਿਆ, ਸੋਮਵਾਰ ਇੱਧਰ ਚਲੇ ਜਾਓ, ਮੰਗਲਵਾਰ ਉੱਧਰ ਚਲੇ ਜਾਓ, ਬੁੱਧਵਾਰ ਉੱਧਰ ਚਲੇ ਜਾਓ। ਅਗਿਆਨਤਾ ਸਾਡੇ ਅੰਦਰੋਂ ਨਿਕਲੀ ਨਹੀਂ ਹੈ, ਅਸੀਂ ਤਾਂ ਗੁਰੂ ਸਾਹਿਬਾਨਾਂ ਨੂੰ ਵੰਡ ਦਿੱਤਾ, ਅਸੀਂ ਤਾਂ ਗੁਰੂ ਕੇ ਪਿਆਰਿਆਂ ਨੂੰ, ਸ਼ਹੀਦਾਂ ਨੂੰ ਵੀ ਵੰਡ ਦਿੱਤਾ। ਆਹ ਦਾਤ ਲੈਣੀ ਹੈ ਉਹਦੇ ਕੋਲ ਚਲੇ ਜਾਓ, ਆਹ ਦਾਤ ਲੈਣੀ ਹੈ ਉਹਦੇ ਕੋਲ ਚਲੇ ਜਾਓ, ਆਹ ਦਾਤ ਲੈਣੀ ਹੈ ਗੁਰੂ ਨਾਨਕ ਸਾਹਿਬ ਨੂੰ ਧਿਆ ਲਓ, ਆਹ ਦਾਤ ਲੈਣੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆ ਲਓ। ਅਸੀਂ ਤਾਂ ਵੱਖ ਵੱਖ ਕਰਤਾ, ਇਹ ਸਾਡੀ ਅਗਿਆਨਤਾ ਹੈ। ਅਸੀਂ ਤਾਂ ਵੰਡੀਆਂ ਪਹੁੰਚ ਲੱਗੇ ਹੋਏ ਹਾਂ, ਔਰ ਅਗਿਆਨੀ ਲੋਕ ਮਗਰ ਤੁਰਦੇ ਆ, ਗਿਆਨ ਵਾਲਾ ਤਾਂ ਨਹੀਂ ਤੁਰਦਾ। ਉਹ ਕਹਿੰਦਾ ਵੀ ਮੈਂ ਤੇ ਰੋਜ਼ ਪੜ੍ਹਦਾ ਦਸ ਪਾਤਸ਼ਾਹੀਆਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ, ਸਭ ਕੁਛ ਤੇ ਗੁਰੂ ਗ੍ਰੰਥ ਸਾਹਿਬ ਵਿੱਚ, ਫਿਰ ਮੈਨੂੰ ਵੱਖ ਵੱਖ ਚੱਲਣ ਦੀ ਕੀ ਲੋੜ ਹੈ? ਜਿਹਨੂੰ ਗਿਆਨ ਹੋ ਗਿਆ, ਜਿਹਨੂੰ ਸੋਝੀ ਆ ਗਈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਕਹਿੰਦੇ ਮਨਮੁੱਖ ਅੰਧਲੇ, ਗਿਆਨ ਵੀ ਹੋਣੇ, ਗਿਆਨ ਤੋਂ ਖਾਲੀ, ਦੂਜੇ ਭਾਏ ਖਵਾਈ, ਉਹ ਫਿਰ ਇੱਕ ਪਰਮੇਸ਼ਵਰ ਵਾਹਿਗੁਰੂ ਨਾਲ ਪ੍ਰੀਤ ਪਾਉਣ ਦੀ ਬਜਾਏ ਦੂਜੀ ਭਾਵਨਾ ਅੰਦਰ ਲੈ ਬੈਠਦੇ ਆ, ਫਿਰ ਖੁਆਰ ਹੋ ਜਾਂਦੇ ਨੇ। ਖੁਆਈ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਇਸ ਲਈ ਮਹਾਰਾਜ ਜੀ ਸਮਝਾਉਂਦੇ ਆ ਕਿ ਮਨਮੁੱਖ ਗਿਆਨ ਤੋਂ ਵਿਹੂਣਾ ਹੋਣ ਕਰਕੇ ਭਟਕਦਾ।

ਤੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਏਗਾ। ਇਹ ਮਾਇਆ ਨੇ ਜੰਮ ਕਾਲ ਉਹ ਜੰਮ ਵਾਲਾ ਸਮਾਂ ਲਿਆ ਕੇ ਤੈਨੂੰ ਐਸੀ ਫਾਹੀ ਦੇ ਵਿੱਚ ਪਾ ਦੇਣਾ ਜਿੱਥੋਂ ਤੇਰੇ ਲਈ ਬਚ ਕੇ ਨਿਕਲਣਾ ਔਖਾ ਹੋਵੇਗਾ। ਤੇ ਨਾਮ ਤੋਂ ਬਿਨਾਂ ਤੇਰੇ ਗਲ ਵਿੱਚ ਪਈ ਜਮਾਂ ਦੀ ਫਾਹੀ ਕੋਈ ਵੀ ਕੱਟ ਨਹੀਂ ਸਕਦਾ।

ਭਟਕ ਤੇਰੇ ਅੰਦਰ ਹੀ ਸਾਰੇ ਖਜ਼ਾਨੇ ਸੁੱਖਾਂ ਦੇ ਪਏ ਹੋਏ ਨੇ, ਸਿਰਫ ਸ਼ਬਦ ਨਾਲ ਜੁੜ, ਸੁਰਤ ਜੋੜ ਤੇ ਆਪਣੇ ਅੰਦਰ ਦੇਖ, ਤੈਨੂੰ ਨੌ ਨਿਧੀਆਂ ਦੇ ਖਜ਼ਾਨੇ ਤੈਨੂੰ ਤੇਰੇ ਘਰ ਵਿੱਚ ਹੀ ਦਿਸ ਪੈਣਗੇ, ਭਟਕਣ ਦੀ ਲੋੜ ਨਹੀਂ ਹੈ। ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ, ਗੁਰਬਾਣੀ ਦੀ ਰੋਸ਼ਨੀ ਵਿੱਚ ਤੁਰ, ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਤੁਰ, ਤੈਨੂੰ ਤੇਰੇ ਘਰ ਵਿੱਚ ਸਾਰੇ ਸੁੱਖ ਬਖਸ਼ਿਸ਼ਾਂ ਆਨੰਦ ਖੇੜਾ ਉਹ ਪ੍ਰਾਪਤ ਹੋ ਜਾਏਗਾ। ਤੋ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਬਾਹਰ ਦੇ ਵਹਿਮਾਂ ਭਰਮਾਂ ਤੋਂ, ਕਰਮ ਕਾਂਡਾਂ ਤੋਂ, ਬਾਹਰ ਦੀ ਭਟਕਣਾਂ ਤੋਂ ਸਾਨੂੰ ਬਚਾਉਂਦੇ ਹੋਏ ਸ਼ਬਦ ਨਾਲ ਜੋੜਨਾ ਚਾਹੁੰਦੇ ਨੇ ਕਿ ਮਨ ਤੂੰ ਸੱਚੇ ਨਾਮ ਦੀ ਕਮਾਈ ਕਰ, ਸੱਚੇ ਨਾਮ ਦਾ ਅਭਿਆਸ ਕਰ, ਸਰਬ ਸੁੱਖ ਤੈਨੂੰ ਮਿਲ ਜਾਣਗੇ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾ। ਜਿਸ ਨਾਮ ਤੋਂ ਸਾਨੂੰ ਸੁੱਖ ਮਿਲਣਾ, ਸਫਲਤਾ ਕਾਮਯਾਬੀ ਮਿਲਣੀ ਹੈ, ਅਸੀਂ ਉਹ ਖੈਰ ਹੀ ਵਾਹਿਗੁਰੂ ਜੀ ਕੋਲੋਂ ਮੰਗਣੀ ਹੈ।

ਆਪਣੇ ਆਪਣੇ ਮਨ ਨੂੰ ਸਮਝਾਈਏ, ਮਨਾ ਗੁਰੂ ਵਾਲਾ ਬਣ ਅਤੇ ਸ਼ਬਦ ਦੀ ਨਾਮ ਦੀ ਕਮਾਈ ਕਰ। ਇਹ ਕਮਾਈ ਕੀਤੀ ਹੋਈ ਤੇਰੇ ਕੰਮ ਆਏਗੀ, ਜਿਹਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇਗਾ। ਸਤਿਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਬਾਣੀ ਬਾਣੀ ਦੇ ਧਾਰਨੀ ਬਣਾਉਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਤਾਂ ਕਿ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਿਆ ਜਾ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਤ ਸਮਤ ਦੇ ਕੇ ਨਿਵਾਜਣ ਜੀ। ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਣੇ ਮਨ ਹਿਰਦੇ ਵਿੱਚ ਵਸ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾ ਵੇ ਚਿਤਾ।

ਸੁਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਨੰਦ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿ

ਸ਼ਬਦ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

जिनकै अंतर वसया मेरा हर हर, तिनके सब रोग गवाए।

ਰੰਗ ਪ੍ਰੰਗਣੇ ਕਨ ਜਪਨ ਕਰਤ ਬਾਜੀਆਂ ਗੁਰ ਜੀ ਸਭ ਜਾਨਾ ਸਭ ਕਿਸ ਤੇਰੇ ਬਸ ਤੇਰਾ ਕਰ ਭੁਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜੇ ਆਪਣੇ ਆਪ ਜਰ ਸਰਬ ਕਲਾ ਪਰ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉੱਚ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਵਿਗਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਬ ਦਿਆਰੀਆਂ ਚੌਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਨਾਲ ਨਿਭਾਹੀ ਤਨਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫ

ਦੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸੁਆਮੀ। ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ। ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਇਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ

Vesicles.

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਵੱਡਾ ਡਿੱਠਾ ਹੋਈ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਾਓ ਸਾਵ ਸੁਰਤੀ ਮਿਲੈ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ

ਕਮ ਪਾਰਾ ਸਭ ਤੇ ਆਵੇ, ਸਭ ਤੇ ਆਵੇ ਦੁੱਧ ਜੀ, ਹਰ ਸੱਚੇ ਸਿਰਜਣਹਾਰਾ ਸਾਹੂ ਜੀ ਤੂੰ ਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ।

ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਰਾਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ।

ਹਜੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿ ਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਗਾਹਾਂ ਤੋਂ ਸਮਤ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰੀਦਾ ਰੋਟੀ ਮੇਰੀ ਘਾਟ ਕੀ, ਲਾਵਣ ਮੇਰੀ ਭੁੱਖ

कर्ता पुरुष निरपो निर्वैरो अकाल मूरत

गुरु गरीब नवाज दीन अर दुनी दे मालक सर्व दे कायनात दे सांझे रहबर गुरुआं के गुरु पीरां दे पीर धन धन श्री गुरु ग्रंथ साहिब सच्चे पातशाह जी तिन्हां दी पावन और मुबारक हजूरी अंदर गुरद्वारा दुख निवारण साहिब पावन स्थान उपर रात्रि वेले दे दीवाना अंदर जुड़ मिल बैठे गुरु प्यारियो सतगुरु जी ने अपार बख्शिश कृपा वरताई है अपने पावन चरणा कमलां पास जुड़ के बैठन दा सुभाग सतगुरु गुरु बाबा जी ने बख्शिश किया है। आओ गुरु प्यार वालियो जो लड़ीवार गुर इतिहास दियां विचारां रोज़ाना आप संगतां इन पावन स्थानां तों सरवण करदियां हो उन्हां चल रहीआं लड़ीवार गुर इतिहास दियां विचारां दे नाल सांझ पाईए। कल दे दीवाना अंदर आप संगत ने इतों क तक इतिहास गुरु साहिब जी का सरवण किया सी कि भाई दुनी चंद उन्होंने अपनी जंग हाथी दे नाल सुन के ते बहुत सारे सिंघां कोल जाके फरियाद कीती भी तुसी मेरे नाल चलो ते आपां आनंदपुर साहब छड चलीए नहीं ते आपां मरे जाणा है। इहदे लई उहनां ने भाई दया सिंह भाई साहिब सिंह भाई मोहकम सिंह भाई धर्म सिंह जी इहनां सारिआं नाल मशवरा कीता। फिर भाई उदय सिंह ते उस तों मगरों भाई गुरबख्श सिंह सारिआं नूं कहा भी तुसीं मेरे नाल चलो पर कोई भी हामी नहीं भरदा। इहने जी अपने इलाके दे कुझ क आपदे नाल रला ले भी आपां चलदे हाँ ते इहने इह कहता भी आपां किसे नूं भी जाके गुरु बना लांगे गुरु बनाउणा अपने हथ वस ही है ते आपां गुरु बना लांगे। इन्होंने सलाह कर ली भी आपां राती किला छड के भजना है दौड़ जाना है ते जदों कुप हनेरा होया अद्धी रात होई इन्हां ने हुण आसे पासे वेखिया भी गुरु के सिखां दे मोर्चे कित्थे कित्थे ने ते पहाड़ी सैना दे मोर्चे कित्थे ने सारे मोर्चियां नूं वेखदिआं होइआं जिहड़े पासे कोई मनुख कोई नर इन्हां नूं नज़र ना आया उस पासे इन्हां ने किले तों हेठां रस्सी लमका ली रस्सा लमका के ते इहदे नाल दे कुझ कु साथी उतर गए। फिर इह कहिंदा भी हुण पहिलों मैं उतरदा मुड़ के बाद विच तुसीं उतरिआ। हुण शरीर भारा सी जिवें आपां पहलां भी जिक्र कीता भी 240 किलो वजन है ते आम रस्सा ते चुक नहीं सकदा। ਇਹ ਜੀ ਕਿਲੇ ਦੇ ਵਿੱਚੋਂ ਜਿਵੇਂ ਬਾਕੀ ਰੱਸਾ ਫੜ ਕੇ ਥੱਲੇ ਉਤਰੇ ਇਹ ਵੀ ਉਤਰਨ ਲੱਗਾ ਅਤੇ ਰੱਸੀ ਟੁੱਟ ਗਈ ਅਤੇ ਡਿੱਗ ਪਿਆ। ਡਿੱਗਿਆ ਵਜ਼ਨ ਜ਼ਿਆਦਾ ਹੋਣ ਕਰਕੇ ਸੰਭਲਿਆ ਵੀ ਨਾ ਗਿਆ
ਅਤੇ ਸਾਰੇ ਸਰੀਰ ਦਾ ਭਾਰ ਇੱਕ ਲੱਤ 'ਤੇ ਪਿਆ ਅਤੇ ਲੱਤ ਟੁੱਟ ਗਈ, ਇਹ ਡਿੱਗ ਪਿਆ। ਜਦੋਂ ਟੁੱਟੀ ਲੱਤ 'ਤੇ ਹੁਣ ਕੁਰਲਾਉਣ ਜੋਗਾ ਵੀ ਨਹੀਂ, ਰੋਣ ਜੋਗਾ ਵੀ ਨਹੀਂ ਵੀ ਮੈਨੂੰ ਕੋਈ ਚੱਕ ਲਓ ਬਚਾ ਲਓ, ਨਾ ਪੀੜਾ ਬਹੁਤ ਹੋਈ ਪਰ ਜ਼ੁਬਾਨੋਂ ਨਾ ਬੋਲਿਆ। ਇਹਦੇ ਸਾਥੀਆਂ ਵੀ ਵੇਖਿਆ ਵੀ ਇਹ ਤਾਂ ਕੰਮ ਬੜਾ ਉਲਝ ਗਿਆ, ਵੀ ਹੁਣ ਇਹਨੂੰ ਚੁੱਕੇ ਕਿਹੜਾ। ਫਿਰ ਕਈ ਜਣਿਆਂ ਨੇ ਰਲ ਕੇ ਜੀ ਇਹਨੂੰ ਮੰਜੇ 'ਤੇ ਪਾਇਆ, ਬਾਕੀ ਸਾਰੇ ਵੀ ਉਤਰੇ, ਉਤਰ ਕੇ ਇਹਨੂੰ ਮੰਜੇ 'ਤੇ ਪਾ ਕੇ ਅਤੇ ਚੁੱਕੇ ਨੂੰ ਮਾਝੇ ਵੱਲ ਇਹਦੇ ਇਲਾਕੇ ਵੱਲ ਲੈ ਗਏ। ਅਤੇ ਉੱਧਰਲੇ ਪਾਸੇ ਜਦੋਂ ਦਿਨ ਚੜ੍ਹਾਇਆ ਅਤੇ ਗੁਰੂ ਸਾਹਿਬ ਨੇ ਆਪਣਾ ਸਰੀਰਕ ਨੀਂਦ ਤਿਆਗੀ, ਸੋਚ ਇਸ਼ਨਾਨ ਕੀਤਾ, ਮਾਲਕ ਪਾਤਸ਼ਾਹ ਨੇ ਉਸੇ ਤਰ੍ਹਾਂ ਨੇਮ ਸੰਭਾਲਿਆ ਜਿਵੇਂ ਸੀ ਸਾਰਾ ਗੁਰੂ ਘਰ ਦਾ, ਗੁਰੂ ਸਾਹਿਬ ਦਾ। ਜਦੋਂ ਆਸਾ ਕੀ ਵਾਰ ਦੇ ਕੀਰਤਨ ਹੋਏ ਨਾ, ਦੀਵਾਨਾਂ ਦੀ ਸਮਾਪਤੀ ਹੋਈ ਅੰਮ੍ਰਿਤ ਵੇਲਿਆਂ ਦੀ, ਅਤੇ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਵਜਵਾਤਾ, ਕਹਿੰਦੇ ਵਜਾਓ ਭਾਈ ਨਗਾਰਾ। ਰਣਜੀਤ ਨਗਾਰਾ ਵਜਿਆ, ਉੱਧਰੋਂ ਪਹਾੜੀ ਰਾਜਿਆਂ ਨੇ ਆਪਣੀਆਂ ਨਫੀਰੀਆਂ, ਆਪਣੇ ਦੁੰਦਵ ਜਿਹੜੇ ਸੀ ਛੋਟੇ ਛੋਟੇ ਨਾ, ਉਹ ਵਜਾ ਲਏ ਇਹਨਾਂ ਨੇ। ਅਤੇ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਨੇ ਆਪਣੇ ਸਾਰੇ ਸ਼ਸਤਰ ਚੁੱਕ ਲਏ ਅਤੇ ਆਪਣੇ ਚਿਹਰੇ ਸਾਰੇ ਜਿਹੜੇ ਹਨ ਉਹਨਾਂ ਨੇ ਉਸੇ ਤਰ੍ਹਾਂ ਭਾਵ ਆਪਣੀ ਸਾਰੀ ਤਿਆਰੀ ਗੁਰੂ ਕਿਆਂ ਸਿੱਖਾਂ ਕਰ ਲਈ ਵੀ ਹੁਣ ਅਸੀਂ ਜੰਗ ਕਰਨੀ। ਇੱਥੋਂ ਕੁ ਤੱਕ ਇਤਿਹਾਸ ਸਭ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਅਗਾਂਹ ਹੁਣ ਗੁਰੂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਕਿੱਦਾਂ ਦੇ ਬਚਨ ਨੇ ਜਿਹੜੇ ਆਪਣੀ ਰਸਨਾ ਤੋਂ ਕਰਦੇ ਨੇ, ਔਰ ਉੱਥੇ ਕਿਹੜਾ ਕੌਤਕ ਹੈ ਜਿਹੜਾ ਤਨ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਤਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ, ਰਸਨਾ ਉੱਤੇ ਵਰਤ ਕੇ ਗੁਰੂ ਪਾਤਸ਼ਾਹ ਜੀ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਵਜਵਾਇਆ ਜਦੋਂ, ਅਤੇ ਸਾਰੇ ਸਿੱਖ ਤਿਆਰੀ ਕਰਕੇ ਆਪਣੇ ਹੱਥਾਂ 'ਚ ਸ਼ਸਤਰ ਫੜ ਕੇ ਅਤੇ ਗੁਰੂ ਸਾਹਿਬ ਕੋਲ ਪਹੁੰਚ ਗਏ, ਮਲਿਕ ਪਾਤਸ਼ਾਹ ਦੇ ਨਿਕਟ ਜਾ ਕੇ ਬੈਠ ਗਏ। ਗੁਰੂ ਕੇ ਸਿੱਖ ਗੁਰੂ ਸਾਹਿਬ ਕੋਲ ਜਾ ਕੇ ਬੈਠੇ, ਉੱਧਰੋਂ ਪਹਾੜੀ ਰਾਜਿਆਂ ਨੇ ਆਪਣੀਆਂ ਨਗਾਰੇ ਜਿਹੜੇ ਉਹਨਾਂ ਕੋਲ ਸੀ ਨਾ, ਉਹ ਨਗਾਰੇ ਇਹਨਾਂ ਨੇ ਵਜਾਏ, ਨਫੀਰੀਆਂ ਵਜਾਈਆਂ ਇਹਨਾਂ ਨੇ ਔਰ ਢੋਲ ਵਜਵਾ ਲਏ ਇਹਨਾਂ ਨੇ ਵੀ ਅਸੀਂ ਵੀ ਦੱਸੀਏ ਵੀ ਅਸੀਂ ਵੀ ਜੰਗ ਕਰ, ਕਿਉਂਕਿ ਇਹਨਾਂ ਨੂੰ ਹੁਣ ਕੱਲ੍ਹ ਦੀ ਰਾਤ ਦੀ ਜਿਹੜੀ ਵਿਚਾਰ ਕੀਤੀ ਉਹਦੇ ਨਾਲ ਇਹਨਾਂ ਦਾ ਹੌਂਸਲਾ ਬੜਾ ਬਣਿਆ ਨਾ, ਵੀ ਸਵੇਰੇ ਤਾਂ ਕੇਸਰੀ ਚੰਦ ਨੇ ਜੰਗ ਜਿੱਤ ਲੈਣੀ ਹੈ, ਹੁਣ ਇਹਨਾਂ ਨੂੰ ਇਹ ਸੀ ਵੀ ਅਸੀਂ ਸਾਰੀ ਰਾਤ ਬਹਿ ਕੇ ਹਾਥੀ ਨੂੰ ਸ਼ਰਾਬੀ ਕੀਤਾ ਹੈ, ਸਾਰੀ ਰਾਤ ਬਹਿ ਕੇ ਅਸੀਂ ਹਾਥੀ ਨੂੰ ਚੰਗੇ ਤੇਜ਼ ਮਸਾਲੇ ਦਿੱਤੇ ਹੋਏ ਨੇ, ਫਿਰ ਉਹਨੂੰ ਸ਼ਰਾਬ ਮਦ ਬੜਾ ਪਿਆਇਆ ਉਹਨੂੰ, ਉਹ ਤੋਂ ਬਾਅਦ 'ਚ ਉਹਦੀ ਤਿਆਰੀ ਬੜੀ ਕੀਤੀ ਹੈ, ਮੱਥੇ 'ਤੇ ਤਵੀਆਂ ਲਾ, ਸਾਰਾ ਸਰੀਰ ਲੋਹੇ 'ਚ ਮੜਿਆ, ਇਹਨਾਂ ਨੂੰ ਇਹ ਹੈ ਵੀ ਜੰਗ ਸਾਡੀ ਹੈ, ਇਹ ਖੁਸ਼ ਬੜੇ ਨੇ। ਗੁਰੂ ਸਾਹਿਬ ਨੇ ਰਣਜੀਤ ਨਗਾਰਾ ਵਜਵਾਇਆ ਨਾ ਜਦੋਂ, ਇਹਨਾਂ ਨੇ ਆਪਣੀ ਨਗਾਰੇ ਵਜਵਾ ਲਏ, ਆਪਣੇ ਵਾਜੇ ਵਜਵਾ ਲਏ, ਇਹਨਾਂ ਨੇ ਨਫੀਰੀਆਂ ਢੋਲ ਵਜਵਾ ਲਏ, ਇਹਨਾਂ ਨੇ ਵੀ ਅਸੀਂ ਵੀ ਜੰਗ ਕਰਨ ਆਏ ਹਾਂ।
1: ਰਣ ਸਿੰਘੇ ਤੁਰਰੀ ਵਜਵਾਏ, ਅਟਹੇ ਨਫੀਰੀ ਜੇ ਸਮੁਦਾਏ,
0: ਰਣ ਸਿੰਘੇ ਵਜਵਾਏ, ਨਫੀਰੀਆਂ ਵਜਵਾਈਆਂ ਇਹਨਾਂ ਨੇ, ਭਾਵ ਇਹਨਾਂ ਨੇ ਵੀ ਅੱਗੋਂ ਨਾ ਇਹ ਦਰਸਾਇਆ ਵੀ ਜੰਗ ਦੇ ਵਿੱਚ ਅਸੀਂ ਵੀ ਮੁਕਾਬਲਾ ਕਰਾਂਗੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਜੰਗ ਸਾਡੇ ਵੱਸ ਦੀ ਹੈ ਹੀ ਨਹੀਂ, ਵੱਸ ਦੀ ਤੋਂ ਭਾਵ ਵੀ ਇਹ ਜੰਗ ਅਸੀਂ ਜਿੱਤ ਨਹੀਂ ਸਕਦੇ, ਉਹਨਾਂ ਨੇ ਵੀ ਜੰਗ ਜਿੱਤੀ ਹੋਈ ਦਾ ਸੁਪਨਾ ਵੇਖ ਲਿਆ ਵੀ ਸਵੇਰੇ ਜੰਗ ਸਾਡੀ ਹੈ। ਹੁਣ ਜਿਹੜਾ ਸੁਪਨਾ ਵੇਖਿਆ ਹੋਇਆ ਸੀ, ਖਿਆਲੀ ਪਲਾਓ ਬਣਾਏ ਹੋਏ ਸੀ ਆਪਣੇ ਖਿਆਲਾਂ ਦੇ ਵਿੱਚ, ਉਹ ਬਹਿਣ ਥੋੜ੍ਹੀ ਦਿੰਦੇ ਸੀ ਟੇਕੇ, ਉਹ ਟੇਕੇ ਨਹੀਂ ਸੀ ਬੈਠਣ ਦਿੰਦੇ, ਅਤੇ ਉਹ ਜਿਹੜੇ ਹੁਣ ਆਪਣੇ ਖਿਆਲਾਤ ਸੀ ਉਹਨਾਂ ਕਰਕੇ ਇਹ ਵੀ ਆਕੜ ਗਏ, ਹੰਕਾਰ ਬਣ ਗਿਆ ਨਾ, ਹੋਰ ਹੰਕਾਰ ਤਾਂ ਪਹਿਲਾਂ ਹੀ ਬੜਾ ਸੀ, ਇਹਨਾਂ ਨੂੰ ਹੋਰ ਵੱਧ ਗਿਆ ਵੀ ਸਵੇਰੇ ਤਾਂ ਹਾਥੀ ਲੈ ਕੇ ਜਾਣਾ ਸੀ, ਵੀ ਉਸ ਹਾਥੀ ਦਾ ਤਾਂ ਮੁਕਾਬਲਾ ਹੀ ਨਹੀਂ ਕਿਸੇ ਤੋਂ ਹੋਣਾ, ਇਹ ਹੋਰ ਹੰਕਾਰ ਗਏ, ਜਿਸ ਕਰਕੇ ਨਾ ਜੀ ਇਹਨਾਂ ਨੇ ਅੱਗੋਂ ਨਫੀਰੀਆਂ ਵਜਾ, ਰਣ ਸਿੰਘੇ ਵਜਾ, ਢੋਲ ਧਮੱਕਾ ਵਜਾ, ਬੜਾ ਕੁਛ ਕੀਤਾ ਇਹਨਾਂ ਨੇ। ਆਪਣੇ ਵੱਲੋਂ ਇਹਨਾਂ ਨੇ ਇਹ ਦਰਸਾਇਆ ਵੀ ਸਾਡੀ ਜੰਗ ਹੈ, ਅਸੀਂ ਜਿੱਤੀ ਬੈਠੇ ਹਾਂ, ਇਸ ਜੰਗ ਦੇ ਵਿੱਚ ਸਾਡਾ ਮੁਕਾਬਲਾ ਹੁਣ ਨਾ ਗੁਰੂ ਗੋਬਿੰਦ ਸਿੰਘ ਕੋਲੋਂ ਹੋਣਾ ਅਤੇ ਨਾ ਗੁਰੂ ਕਿਆਂ ਸਿੱਖਾਂ ਕੋਲੋਂ ਹੋਣਾ। ਇਸ ਲਈ ਇਹਨਾਂ ਨੇ ਆਪਣੇ ਬਲ ਦਾ ਪ੍ਰਦਰਸ਼ਨ ਕੀਤਾ, ਆਪਣੇ ਬਲ ਦਾ ਪ੍ਰਗਟਾਵਾ

ਮਹਾਂ ਕੋਲਾਹਲ, ਬਹੁਤ ਸ਼ੋਰ ਮਚਾ ਲਿਆ ਇਹਨਾਂ ਨੇ ਆਪਣੇ ਦਲ ਦੇ ਵਿੱਚ ਨਾ, ਆਪਣੇ ਸਾਰੇ ਜਿਹੜੀ ਇਹਨਾਂ ਕੋਲ ਸੈਨਾ ਹੈ ਉਸ ਸੈਨਾ ਦੇ ਵਿੱਚ ਇਹਨਾਂ ਨੇ ਸ਼ੋਰ ਮਚਾ ਲਿਆ। ਹੁਣ ਸ਼ੋਰ ਇਸ ਕਰਕੇ ਵੀ ਆਪਾਂ ਚੱਲਦੇ ਹਾਂ, ਹੁਣ ਸਾਰਿਆਂ ਨੂੰ ਇਹ ਸੀ ਵੀ ਹੁਣ ਤਾਂ ਜਿਹੜਾ ਮਰਜ਼ੀ ਚਲਾ ਜਾਏ ਜੰਗ ਕਰਨ, ਹੁਣ ਤਾਂ ਜੰਗ ਆਪਣੀ ਹੋਈ ਆ, ਜਿਹੜਾ ਮਰਜ਼ੀ ਤੁਰ ਜਾਏ, ਵੀ ਆਪਾਂ ਕਿਹੜਾ ਸਿੱਧਾ ਜਾ ਕੇ ਮੁਕਾਬਲਾ ਕਰਨਾ, ਆਪਾਂ ਤਾਂ ਹਾਥੀ ਦੇ ਪਿੱਛੇ ਤੁਰੇ ਜਾਣਾ, ਹਾਥੀ ਦੇ

0: ਇਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਪਤਾ ਵੀ ਉਹਨਾਂ ਨੇ ਹਾਥੀ ਚੜ੍ਹਾ ਕੇ ਲਿਆਉਣਾ, ਮਾਲਕ ਪਾਤਸ਼ਾਹ ਨੇ ਵੀ ਸਿੱਖਾਂ ਨੂੰ ਦੱਸਿਆ ਹੋਇਆ ਵੀ ਸਵੇਰੇ ਹਾਥੀ ਦਾ ਮੁਕਾਬਲਾ ਹੋਣਾ, ਉਤਸ਼ਾਹ ਸਾਰਿਆਂ ਵਿੱਚ ਉੱਥੇ ਵੀ। ਗੁਰੂ ਸਾਹਿਬ ਨੇ ਜਿੰਨੇ ਸਿੱਖ ਬੈਠੇ ਮਾਲਕ ਕੋਲ ਤਿਆਰ ਹੋ ਕੇ ਆ ਕੇ ਸਾਰਿਆਂ 'ਤੇ ਆਪਣੀ ਨਜ਼ਰ ਫੇਰੀ, ਸਾਰਿਆਂ 'ਤੇ। ਜਦੋਂ ਸਾਰਿਆਂ 'ਤੇ ਨਜ਼ਰ ਫੇਰੀ, ਨਾਂ 'ਤੇ ਦਿਸਿਆ ਗੁਰੂ ਸਾਹਿਬ ਨੂੰ ਦੁਨੀ ਚੰਦ, ਦੁਨੀ ਚੰਦ ਵੀ ਨਹੀਂ ਦਿਸਿਆ, ਅਤੇ ਨਾ ਹੀ ਗੁਰੂ ਸਾਹਿਬ ਨੂੰ ਉਹਦੇ ਇਲਾਕੇ ਦਾ ਕੋਈ ਹੋਰ ਸਿੱਖ ਦਿਸਿਆ, ਮਤਲਬ ਉਹਦੇ ਇਲਾਕੇ ਦਾ ਹੋਰ ਕੋਈ ਬੰਦਾ ਵੀ ਕੋਈ ਨਹੀਂ ਨਜ਼ਰ ਆਇਆ। ਸਤਿਗੁਰੂ ਨੇ ਸਾਰੇ ਪਾਸੇ ਦ੍ਰਿਸ਼ਟੀ ਚਲਾਈ, ਪਰ ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਨਹ ਮਝੈਲ ਕੋ ਪਰਿਓ ਦਿਖਾਈ, ਮਝੈਲ ਕੋਈ ਵੀ ਨਹੀਂ ਦੱਸਿਆ ਉੱਥੇ, ਕੋਈ ਨਜ਼ਰੀ ਨਾ ਪਿਆ।
1: ਮਟੂ ਸੇਵਾ ਸਿੰਘ ਜਿਆਦ ਨਹਿ ਆਇਓ ਪਿਆ ਪਹਿਓ ਬੇਖਾਦ।
0: ਗੁਰੂ ਸੇਵਾ ਨੇ ਗੁਰੂ ਸਾਹਿਬ ਨੇ ਸਵਾਲ ਕਰ ਲਿਆ, ਕਹਿੰਦੇ ਭਾਈ ਮੱਟੂ ਜੀ ਕਿੱਥੇ ਨੇ, ਭਾਈ ਸੇਵਾ ਸਿੰਘ ਕਿੱਥੇ ਨੇ, ਵੀ ਐਸਾ ਕਿਹੜਾ ਬੇਖਾਦ ਹੋਇਆ ਵੀ ਇਹਨਾਂ 'ਚੋਂ ਕੋਈ ਦੱਸਿਆ ਹੀ ਨਹੀਂ, ਵੀ ਨਾ ਸੇਵਾ ਸਿੰਘ ਜੀ ਦੱਸੇ ਨੇ, ਨਾ ਭਾਈ ਮੱਟੂ ਦਿਖਾਈ ਦਿੱਤਾ, ਨਾ ਭਾਈ। ਹੁਣ ਮਾਲਕ ਪਾਤਸ਼ਾਹ ਦੇ 'ਤੇ ਸਵਾਲ ਪੁੱਛਣ ਦਾ ਕਾਰਨ ਇਹ ਸੀ ਨਾ ਵੀ ਅਸੀਂ ਤਾਂ ਦੁਨੀ ਚੰਦ ਲੜਨ ਵਾਸਤੇ ਭੇਜਣਾ, ਵੀ ਉਹਨੂੰ ਦਿਸਦਾ ਕੋਈ ਨਹੀਂ। ਜਦੋਂ ਸਤਿਗੁਰੂ ਜੀ ਨੇ ਇਹ ਸਵਾਲ ਕਰਕੇ ਪੁੱਛਿਆ, ਖੈ
1: ਇਤਨੇ ਕਹਿਤ ਸਿੰਘ ਜੋਏ ਆਏ, ਨਮੋ ਕਰਤ ਹੀ ਵਾਪ ਸੁਣਾਏ।
0: ਹੁਣ ਸਤਿਗੁਰੂ ਨੂੰ ਪਤਾ ਹੈ, ਇਹ ਨਹੀਂ ਵੀ ਗੁਰੂ ਸਾਹਿਬ ਜਾਣਦੇ ਨਹੀਂ, ਮਾਲਕ ਨੂੰ ਪਤਾ ਹੈ, ਪਰ ਉੱਥੇ ਹੁਣ ਸਿੱਖਾਂ ਤੋਂ ਵੀ ਤਾਂ ਗੁਰੂ ਸਾਹਿਬ ਨੇ ਹੈ ਨਾ ਪੁੱਛਣਾ ਵੀ ਦੱਸੋ ਭਾਈ। ਮਾਲਕ ਪਾਤਸ਼ਾਹ ਨੇ ਜਦੋਂ ਪੁੱਛਿਆ ਨਾ, ਇਹਨੇ ਨੂੰ ਦੋ ਸਿੰਘ ਚੱਲ ਕੇ ਆਏ, ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਤੇ ਨਮਸਕਾਰ ਕੀਤੀ, ਨਮਸਕਾਰ ਕਰਕੇ ਅਤੇ ਫਿਰ ਉਹ ਆਪ ਗੁਰੂ ਸਾਹਿਬ ਨੂੰ ਬਚਨ ਕਰਕੇ ਸੁਣਾਉਂਦੇ

ਸਤਿਗੁਰੂ ਜੀਓ ਜਿੰਨੇ ਮਾਝੇ ਦੇ ਇਲਾਕੇ ਵਾਲੇ ਨਾ ਭਾਈ ਦੁਨੀ ਚੰਦ ਦੇ ਇਲਾਕੇ ਵਾਲੇ ਜਿੰਨੇ ਸਾਥੀ ਸੀ ਉਹਦੇ, ਉਹਨਾਂ ਸਾਰਿਆਂ ਨੂੰ ਉਹਨੇ ਗੈਲ ਲਿਆ। ਗੈਲ ਕਹਿੰਦੇ ਨਾਲ ਨੂੰ, ਆਪਣੇ ਨਾਲ ਲਿਆ। ਨਾਲ ਲੈ ਕੇ ਗੁਰੂ ਸਾਹਿਬ ਜੀਓ ਅਤੇ ਉਹ ਰਾਤੋਂ ਰਾਤ ਹੀ ਇੱਥੋਂ ਦੌੜ ਗਿਆ। ਦੁਨੀ ਚੰਦ ਵੀ ਦੌੜ ਗਿਆ ਅਤੇ ਉਹਦੇ ਜਿੰਨੇ ਸਾਥੀ ਸਨ ਉਹ ਵੀ ਇੱਥੋਂ ਰਾਤ ਹੀ ਦੌੜ ਗਏ, ਸਾਰੇ ਇੱਥੋਂ

0: ਕਿਰਨ
1: ਸਤਿਗੁਰੂ ਜੀ ਉਹਦੇ ਭੱਜਣ ਦਾ ਕਾਰਨ ਇਹ ਹੈ ਵੀ ਤੁਸੀਂ ਉਹਨੂੰ ਪ੍ਰੇਰਿਆ ਸੀ ਵੀ ਸਵੇਰੇ ਤੂੰ ਜੰਗ ਕਰਨੀ ਹਾਥੀ ਦੇ ਨਾਲ, ਵੀ ਤੁਸੀਂ ਮਤੰਗ ਦੇ ਨਾਲ ਪ੍ਰੇਰਿਆ ਸੀ ਜੰਗ ਕਰਨ ਦੇ ਲਈ, ਵੀ ਤੇਰਾ ਭੇੜ ਅਸੀਂ ਮਸਤ ਹਾਥੀ ਨਾਲ ਕਰਾਉਣਾ ਹੈ। ਗੁਰੂ ਸਾਹਿਬ ਨੇ ਨਾ ਜਿਵੇਂ ਆਪਾਂ ਵਿਚਾਰਿਆ ਵੀ ਮਾਲਕ ਨੇ ਦੁਨੀ ਚੰਦ ਆਉਂਦਾ ਵੇਖ ਕੇ ਆ ਕੇ ਆਉਂਦੇ ਨੂੰ ਵੇਖ ਕੇ ਕਿਹਾ ਵੀ ਲਓ ਭਾਈ ਹਾਥੀ ਦਾ ਮੁਕਾਬਲਾ ਹਾਥੀ ਨਾਲ ਕਰਾਵਾਂਗੇ। ਸਤਿਗੁਰੂ ਨੇ ਦੁਨੀ ਚੰਦ ਵੱਲ ਵੇਖ ਕੇ ਵੀ ਆਹ ਸਾਡਾ ਦੁਨੀ ਚੰਦ ਹੈ, ਇਹਦੇ ਸਾਹਮਣੇ ਉਹ ਹਾਥੀ ਕੀ ਪਾਇਆ ਰੱਖਦਾ। ਸਤਿਗੁਰੂ ਨੇ ਦੁਨੀ ਚੰਦ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਗੁਰੂ ਪਾਤਸ਼ਾਹ ਤੋਂ ਇਹ ਬਚਨ ਸੁਣੇ ਵੀ ਮੈਂ ਮੁਕਾਬਲਾ ਹਾਥੀ ਨਾਲ ਕਰਨਾ। ਡਰ ਗਿਆ ਨਾ ਆਪਾਂ ਵਿਚਾਰਿਆ ਸਾਰਾ। ਗੁਰੂ ਕੇ ਸਿੱਖ ਕਹਿੰਦੇ ਵੀ ਮਾਲਕ ਪਾਤਸ਼ਾਹ ਜੀ ਤੁਸੀਂ ਉਹਦਾ ਭੇੜ ਹਾਥੀ ਨਾਲ ਕਰਾਉਣ ਵਾਸਤੇ ਉਹਨੂੰ ਪ੍ਰੇਰਿਆ, ਉਹਨੂੰ ਆਖਿਆ ਅਤੇ ਉਹ ਡਰ ਗਿਆ, ਅਤੇ ਡਰ ਕਰਕੇ ਨਾ ਮਾਲਕ ਜੀ ਉਹ ਨਾ ਤਿਸ ਅਤੇ ਤਰਾਸ ਧਰ ਭੱਜ ਗਇਓ, ਇਸ ਕਰਕੇ ਉਹਨੇ ਡਰ ਧਾਰਨ ਕੀਤਾ ਅਤੇ ਉਹ ਭੱਜ ਗਿਆ, ਅਤੇ ਹੋਰ ਕੋਈ ਵੀ ਕਾਰਨ ਅਸੀਂ ਨਹੀਂ ਜਾਣਿਆ ਹੈ।
0: ਮਰਵੇ ਕੋ ਡਰ ਧਰ ਉਰ ਭਾਗਾ, ਮੰਦ ਮਸੰਦ ਮਹਿਦ ਦੁਰਭਾਗਾ।
1: ਬਸ ਜੀ ਉਸ ਮਸੰਦ ਦੇ ਮਾੜੇ ਭਾਗ ਕਹਿ ਲਓ, ਮਾੜੇ ਕਰਮ ਕਹਿ ਲਓ, ਵੀ ਉਹ ਮਰਨ ਤੋਂ ਡਰ ਕੇ ਅਤੇ ਇੱਥੋਂ ਭੱਜ ਗਿਆ, ਦੌੜ ਗਿਆ, ਡਰ ਮੌਤ ਦੇ ਡਰ ਕਰਕੇ, ਮਰਨ ਦੇ ਡਰ ਕਰਕੇ ਉਹਨੇ ਆਪਣੇ ਹਿਰਦੇ ਵਿੱਚ ਡਰ ਧਾਰਨ ਕੀਤਾ ਅਤੇ ਭੱਜਿਆ ਹੈ। ਉਹਦੀ ਬਦਕਿਸਮਤੀ ਹੈ ਕਿ ਮਾਲਕ ਪਾਤਸ਼ਾਹ ਜੀ ਉਹ ਇੱਥੋਂ ਦੌੜ ਗਿਆ ਹੈ।
0: ਸੁਣ ਸਤਿਗੁਰ ਤਵ ਵਾਕੇ ਉਚਾਰੇ, ਭਾਗਿਓ ਮੋੜ ਕਾਲ ਡਰ ਧਾਰੇ।
1: ਗੁਰੂ ਸਾਹਿਬ ਨੇ ਫਿਰ ਆਪਣੀ ਰਸਨਾ ਤੋਂ ਬਚਨ ਕੀਤੇ ਸਹਿਜ ਸੁਭਾਅ। ਮਾਲਕ ਕਹਿੰਦੇ ਵੀ ਮੂਰਖ ਮੌਤ ਦਾ ਡਰ ਲੈ ਕੇ ਆਪਣੇ ਮਨ ਦੇ ਵਿੱਚ ਇੱਥੋਂ ਦੌੜਿਆ ਹੈ। ਹੁਣ ਫਰਕ ਵੇਖੋ ਜੀ ਗੁਰੂ ਸਾਹਿਬ ਦੇ ਬੋਲਾਂ ਦੇ ਵਿੱਚ, ਜਦੋਂ ਕਿਰਪਾ ਕਰ ਰਹੇ ਨੇ ਅਤੇ ਉਦੋਂ ਇਹ ਕਹਿ ਰਹੇ ਨੇ ਦੁਨੀ ਚੰਦ ਤੇਰੇ ਸਾਹਮਣੇ ਉਹ ਹਾਥੀ ਕੀੜੀ

ਇਹ ਬਰਾਬਰ ਹੈ, ਇਹ ਗੁਰੂ ਸਾਹਿਬ ਦੇ ਕਿਰਪਾ ਵਾਲੇ ਬਚਨ ਨੇ। ਜੇ ਦੁਨੀ ਚੰਦ ਭਰੋਸਾ ਕਰਦਾ ਤਾਂ ਦੌੜ ਗਿਆ। ਹੁਣ ਗੁਰੂ ਸਾਹਿਬ ਦੇ ਬੋਲ ਨੇ ਕਹਿੰਦੇ ਉਹ ਮੂਰਖ ਦੌੜਿਆ ਹੈ ਇੱਥੋਂ ਆਪਣੀ ਜਾਨ ਬਚਾਉਣ ਵਾਸਤੇ ਮੌਤ ਤੋਂ ਡਰਦਾ ਹੋਇਆ, ਕਾਲ ਦੇ ਡਰ ਕਰਕੇ ਇੱਥੋਂ ਉਹ ਦੌੜ

0: ਇੱਥੋਂ ਮੌਤ ਤੋਂ ਡਰਦਾ ਭੱਜਿਆ ਤੇ ਜਿੱਥੇ ਗਿਆ ਉੱਥੇ ਉਹਦਾ ਕਾਲ ਇਹਦੇ ਤੋਂ ਪਹਿਲਾਂ ਖੜੋਤਾ ਹੋਇਆ। ਕਾਲ ਨੂੰ ਕੌਣ ਟਾਲ ਸਕਦਾ ਜੀ? ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜੀ। ਜੇ ਭਾਈ ਦੁਨੀ ਚੰਦ ਗੁਰੂ ਸਾਹਿਬ ਕੋਲ ਰਹਿ ਜਾਂਦਾ, ਹਾਥੀ ਦੇ ਮੁਕਾਬਲੇ ਲਈ ਮੰਨ ਜਾਂਦਾ ਤੇ ਮੁਕਾਬਲਾ ਕਰਨ ਜਾਂਦਾ, ਗੁਰੂ ਸਾਹਿਬ ਰੱਖ ਲੈਂਦੇ। ਇਹ ਬੋਲਤੇ ਆਪਾਂ ਪੜ੍ਹਦੇ ਹਾਂ ਨਾ, ਮਾਰੇ ਰੱਖਿਆ ਇੱਕੋ ਆਪ ਮਾਨੋ ਕਹਿ ਕੇ ਨਾ ਹੀ ਹੱਥ, ਗੁਰੂ ਸਾਹਿਬ ਰੱਖ ਲੈਂਦੇ। ਪਰ ਇਉਂ ਕਹਿ ਲਓ ਵੀ ਕਾਲ ਦਾ ਪ੍ਰੇਰਿਆ ਹੋਇਆ ਹੀ ਕਾਲ ਦੇ ਕੋਲ ਤੇ ਜਾਏਗਾ। ਹੁਣ ਜਿਹਨੂੰ ਪ੍ਰੇਰਿਆ ਹੀ ਕਾਲ ਨੇ ਹੋਵੇ ਉਹਨੇ ਕਿੱਥੇ ਜਾਣਾ? ਹੋਣੀ ਨੇ ਤੇ ਆਪਣੇ ਕੋਲ ਲੈ ਹੀ ਆਉਣਾ ਨਾ, ਕਾਲ ਨੇ ਤੇ ਆਪਣੇ ਕੋਲ ਲੈ ਹੀ ਆਉਣਾ। ਹੁਣ ਕਾਲ ਦਾ ਹੀ ਪ੍ਰੇਰਿਆ ਹੋਇਆ, ਉੱਥੋਂ ਭੱਜਿਆ ਵੀ ਮੈਂ ਮਰਨਾ ਨਹੀਂ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਇੱਥੋਂ ਮੌਤ ਤੋਂ ਡਰਦਾ ਦੌੜਿਆ ਹੈ, ਅੱਗੇ ਉਹਦੀ ਮੌਤ ਉਹਦੇ ਤੋਂ ਪਹਿਲਾਂ ਖੜੋਤੀ। ਤੈਂ ਜਿੱਥੇ ਗਿਆ ਨਾ, ਤੈਂ ਪੀ ਤਿਸ ਕੋ ਕਾਲ ਅਗਾਰੀ, ਉੱਥੇ ਉਹਦਾ ਕਾਲ ਉਹਦੇ ਤੋਂ ਅੱਗੇ ਹੈ, ਉੱਥੇ ਵੀ ਜਿੱਥੇ ਗਿਆ। ਫਿਰ ਕਹਿੰਦੇ ਮਾਰੈ, ਉਹਨੇ ਮਾਰਨਾ ਹੀ ਹੈ, ਕਾਲ ਨੇ ਤੇ ਮਾਰਨਾ ਹੀ ਹੈ। ਕਹਿੰਦੇ ਭੱਜ ਕੇ ਕਿੱਥੇ ਜਾਏਗਾ? ਦੌੜ ਕੇ ਹੁਣ ਇੱਥੋਂ ਤੇ ਦੌੜ ਗਿਆ ਵੀ ਮੈਂ ਮਰਨਾ ਨਹੀਂ ਚਾਹੁੰਦਾ, ਜਿੱਥੇ ਗਿਆ ਉੱਥੇ ਉਹਦਾ ਕਾਲ ਪਹਿਲਾਂ ਹੀ ਬੈਠਾ ਹੈ, ਤੇ ਫਿਰ ਉਹਦੇ ਤੋਂ ਭੱਜ ਕੇ ਹੁਣ ਕਿੱਥੇ ਜਾਵੇਗਾ?
1: ਭੱਜ ਗਇਓ ਤਿਸ ਭਜਨ ਦੇਹੋ, ਕਹਾ ਕਰਿਓ ਤਿਸ ਸੰਗ ਸਨੇਹੋ।
0: ਕਹਿੰਦੇ ਦੌੜ ਗਿਆ ਤੇ ਫਿਰ ਕੀ ਹੋਇਆ? ਦੌੜ ਗਿਆ ਤੇ ਜਾਣ ਦਿਓ, ਉਹਦੇ ਨਾਲ ਨੇ ਕੀ ਕਰਨਾ ਜਿਹੜਾ ਚਲੇ ਹੀ ਗਿਆ? ਜਿਹੜਾ ਚਲੇ ਹੀ ਗਿਆ, ਦੌੜ ਹੀ ਗਿਆ, ਕਹਿੰਦੇ ਉਹਦਾ ਸੁਨੇਹ ਕੀ ਕਰਨਾ, ਜਾਂ ਉਹਨੂੰ ਚੇਤੇ ਕੀ ਕਰਨਾ, ਜਾਂ ਉਹਦੇ ਨਾਲ ਕਿਸੇ ਤਰ੍ਹਾਂ ਦਾ ਨੇਹ ਕਿਉਂ?

0: ਕਹਿੰਦੇ ਭਾਈ ਜਿਹੜਾ ਇੱਥੇ ਰਹਿ ਗਿਆ ਸਨਮੁਖ ਹੋ ਗਿਆ ਤੇ ਆ ਸਨਮੁਖ ਤਾਈ ਉਹਨੇ ਖੱਟੀ ਹੈ, ਉਹਨੂੰ ਕਹਿੰਦੇ ਅਸੀਂ ਮੇਲ ਲਾਂਗੇ, ਜਿਹੜਾ ਛੱਡ ਹੀ ਗਿਆ ਉਹਦੇ ਨਾਲ ਨਹੀਂ ਕਰਦਾ। ਫਿਰ ਇੱਕ ਬਚਨ ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਪੜ੍ਹਦੇ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਗੁਰੂ ਸਾਹਿਬ ਨੇ ਬੜੇ ਪਿਆਰੇ ਬੋਲ ਆਖੇ, ਸਾਹਿਬ ਸੰਕਟ ਵੈ, ਮਾਲਕ ਮੁਸ਼ਕਲ ਦੇ ਵਿੱਚ ਹੈ, ਸੇਵਕ ਭੱਜੈ ਨੌਕਰ ਦੌੜ ਜਾਏ। ਸੇਵਕ ਨੌਕਰ ਨੂੰ ਕਹਿੰਦੇ ਸੇਵਾ ਕਰਨਾ, ਸੇਵਕ ਭੱਜ ਜੇ ਵੀ ਮਾਲਕ ਆਪੇ ਨਿਬੜੇ, ਵੀ ਜੇ ਸੰਕਟ ਉਹਦੇ 'ਤੇ ਆਇਆ ਤਾਂ ਉਹ ਆਪੇ ਨਿਬੜੇ। ਚਿਰੰਕਾਲ ਨਾ ਜੀਵੈ, ਉਹ ਬਹੁਤਾ ਲੰਮਾ ਸਮਾਂ ਜਿਉਂਦਾ ਨਹੀਂ, ਬਹੁਤਾ ਲੰਮਾ ਸਮਾਂ ਜਿਉਂਦਾ ਨਹੀਂ। ਦੋ ਕੁੱਲ ਲੱਜੈ, ਆਪਣੀਆਂ ਕੁੱਲਾਂ ਨੂੰ ਵੀ ਸ਼ਰਮਿੰਦਿਆਂ ਕਰ ਦਿੰਦਾ। ਦੋ ਦੋ ਕੁੱਲਾਂ, ਇੱਕ ਨਾਨਕਿਆਂ ਦੀ ਅਤੇ ਦੂਜੀ ਦਾਦਕਿਆਂ ਦੀ, ਆਪਣੀਆਂ ਦੋਵੇਂ ਕੁੱਲਾਂ ਸ਼ਰਮਿੰਦੀਆਂ ਕਰ ਦਿੰਦਾ। ਕਿਉਂ? ਮੱਥੇ 'ਤੇ ਇੱਕ ਕਲੰਕ ਲੱਗ ਗਿਆ ਨਾ, ਵੀ ਉਦੋਂ ਭੱਜ ਕੇ ਆਇਆ ਸੀ ਜਦੋਂ ਮਾਲਕ ਨੂੰ ਜ਼ਰੂਰਤ ਸੀ, ਕਲੰਕ ਲੱਗ ਗਿਆ। ਫਿਰ ਚਿਰੰਕਾਲ ਨਾ ਜੀਵੈ, ਜਿਉਂਦਾ ਵੀ ਬਹੁਤਾ ਚਿਰ ਨਹੀਂ ਹੈ। ਮਾਲਕ ਕਹਿੰਦੇ ਮਰਦਾ ਤਾਂ ਫਿਰ ਵੀ ਹੈ, ਪਰ ਆਪ ਵੀ ਆਪਦੀ ਇੱਜ਼ਤ ਗਵਾ ਕੇ ਅਤੇ ਆਪਣੀਆਂ ਕੁੱਲਾਂ ਦੀ ਇੱਜ਼ਤ ਗਵਾ ਕੇ ਮਰਦਾ। ਦੌੜ ਗਿਆ। ਹੁਣ ਭਾਈ ਦੁਨੀ ਚੰਦ ਨਾਲ ਵੀ ਇਹੀ ਕੁਝ ਬੀਤਿਆ ਕਹਿ ਲਓ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਆਪਾਂ ਇਤਿਹਾਸ ਦਾ ਇੱਕ ਪੱਖ ਪੜ੍ਹਦੇ ਨਾ, ਭਾਈ ਮੂਲਾ ਜੀ ਵਾਲਾ, ਉਹਦੀ ਘਰਵਾਲੀ ਕਹਿੰਦੀ ਵੀ ਉਹ ਘਰੇ ਹੈ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਜੇ ਨਹੀਂ ਹੈ ਤਾਂ ਫਿਰ ਨਹੀਂ ਹੈ। ਬਸ ਗੁਰੂ ਸਾਹਿਬ ਦੇ ਬੋਲ ਨੇ ਨਾ, ਸਹਿਜ ਸੁਭਾਅ ਆਪਣੇ ਮੁੱਖ ਤੋਂ ਆਖੇ ਹੋਏ। ਮੂਲਾ ਉੱਥੇ ਮਰ ਜਾਂਦਾ, ਆਪਦੇ ਘਰੇ ਹੀ ਮਰਦਾ ਨਾ, ਅਤੇ ਫਿਰ ਉਹਦੀ ਘਰਵਾਲੀ ਅੱਗੋਂ ਕਹਿੰਦੀ ਹੈ ਵੀ ਗੁਰੂ ਸਾਹਿਬ ਜੀ ਰੱਖ ਲਓ। ਕਹਿੰਦੇ ਵੀ ਹੁਣ ਨਹੀਂ, ਜਦੋਂ ਆਖਿਆ ਸੀ ਉਦੋਂ ਤੂੰ ਆਖਿਆ ਵੀ ਹੈ ਨਹੀਂ, ਤੇਰੇ ਬੋਲ ਨੇ ਵੀ ਉਹ ਹੈ ਨਹੀਂ। ਗੁਰੂ ਸਾਹਿਬ ਨਹੀਂ ਤੇ ਭਾਈ ਨਹੀਂ। ਦੁਨੀ ਚੰਦ ਵੀ ਨੂੰ ਮਾਲਕ ਨੇ ਸਹਿਜ ਸੁਭਾਅ ਵਚਨ ਕੀਤੇ ਵੀ ਇੱਥੋਂ ਮੌਤ ਤੋਂ ਡਰਦਾ ਭੱਜਿਆ, ਅੱਗੇ ਉਹਦੀ ਮੌਤ ਉਹਦੇ ਤੋਂ ਪਹਿਲਾਂ ਖੜੀ ਹੈ। ਵੇਖੋ ਜਦੋਂ ਕੰਧ ਟੱਪੀ, ਕਿਲਾ ਟੱਪ ਕੇ ਗਿਆ, ਉਦੋਂ ਹੀ ਡਿੱਗ ਪਿਆ ਨਾ, ਲੱਤ ਤੜਾ ਲਈ, ਮੰਜੇ 'ਤੇ ਲੈ ਕੇ ਗਏ, ਆਪਦੀ ਤੇ ਲੱਤਾਂ 'ਤੇ ਵੀ ਨਹੀਂ ਗਿਆ ਉਹ, ਦੌੜ ਕੇ ਚੁੱਕ ਕੇ ਲੈ ਕੇ ਗਏ ਉਹਦੇ ਸਾਥੀ ਉਹਦੇ। ਹੁਣ ਸਾਹਿਬ ਕਹਿੰਦੇ ਵੀ ਜਿਹੜਾ ਇੱਥੇ ਰਿਹਾ ਉਹ ਸਾਡੇ ਸਨਮੁੱਖ ਹੈ, ਉਹਨੂੰ ਅਸੀਂ ਆਪਣੇ ਨਾਲ ਮੇਲ ਲਾਂਗੇ, ਅਤੇ ਜਿਹੜਾ ਹੁਣ ਇੱਥੋਂ ਬੇਮੁੱਖ ਹੋ ਕੇ ਚਲਾ ਹੀ ਗਿਆ ਉਹਨੂੰ ਕੀ ਮੇਲਣਾ, ਉਹਨੂੰ ਚੇਤੇ ਕੀ ਕਰਨਾ, ਉਹਨੂੰ ਯਾਦ ਕਿਸ ਗੱਲੋਂ ਰੱਖਣਾ ਹੈ।
1: ਸਭ ਮਜ਼ੈਲ ਰਣ ਕੇ ਡਰ ਭਾਗੇ, ਇਸ ਕੋ ਫਲ ਲਾਗੇ ਤਿੰਨ ਆਗੇ।
0: ਕਹਿੰਦੇ ਭਾਈ ਜਿਹੜੇ ਇਹ ਸਾਰੇ ਹਨ ਦੌੜੇ ਨੇ ਇੱਥੋਂ, ਉਹ ਸਾਰੇ ਆਪਣੇ ਆਪਣੀ ਕੀਤੀ ਦਾ ਫਲ ਆਪੇ ਪਾਉਣਗੇ, ਜਿੰਨੇ ਵੀ ਇੱਥੋਂ ਦੌੜ ਕੇ ਗਏ। ਕਰਮ ਤਾਂ ਆਪਣੇ ਹੀ ਨੇ ਨਾ ਜੀ, ਅਤੇ ਜਿਹੜੇ ਕਰਮ ਸਾਡੇ ਆਪਣੇ ਨੇ, ਅਸੀਂ ਜਿੱਦਾਂ ਦੇ ਕਰਾਂਗੇ ਉੱਦਾਂ ਦੇ। ਮਾਲਕ ਨੇ ਵੀ ਤਾਂ ਇਹੀ ਕਿਹਾ ਨਾ ਉੱਥੇ, ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਬੋਧਨ ਕਰ ਵੀ ਭਾਈ ਜਿੰਨੇ ਇੱਥੋਂ ਡਰ ਕੇ ਭੱਜੇ ਨੇ ਨਾ, ਉਹ ਆਪਣੀ ਕੀਤੀ ਹੋਈ ਦਾ ਫਲ ਵੀ ਪਾਵਣਗੇ, ਉਹਨਾਂ ਨੂੰ ਫਲ ਮਿਲੇਗਾ। ਜੋ ਉਹਨਾਂ ਨੇ ਕੀਤਾ ਉਹ ਆਪਣੇ ਕੀਤੇ ਦੀ ਭਰਪਾਈ ਵੀ ਕਰਨਗੇ, ਭੋਗਣਗੇ ਵੀ। ਜੋ ਉਹਨਾਂ ਕਰਮ ਕਮਾਇਆ ਉਸ ਕਰਮ

ਕਹਿੰਦੇ ਭਾਈ ਨਿਸ ਦਿਨ ਉਹਨਾਂ ਦੇ ਨਾ ਗਲ ਜਿਹੜਾ ਉਹ ਜੰਗ ਪਈ ਰਹੇਗੀ, ਭਾਵ ਹੁਣ ਉਹ ਜੰਗ ਦੇ ਵਿੱਚ ਜੰਗ ਤੋਂ ਡਰਦੇ ਹੀ ਭੱਜੇ ਨੇ, ਪਰ ਜੰਗਾਂ ਦੇ ਵਿੱਚ ਹੀ ਹੁਣ ਰਹਿਣ।

0: ਜਿਸ ਕਾਰਨ ਕਰਕੇ ਇਹ ਗੁਰੂ ਘਰ ਤੋਂ ਦੌੜ ਕੇ ਗਏ ਨੇ। ਹੁਣ ਦੌੜ ਕੇ ਜਾਣ ਦਾ ਕਾਰਨ ਇਹੀ ਸੀ ਵੀ ਅਸੀਂ ਲੜਨਾ ਨਹੀਂ, ਅਸੀਂ ਮਰਨ ਆਈ ਮੌਤ ਨਹੀਂ ਮਰਨਾ। ਦੁਨੀ ਚੰਦ ਤਾਂ ਇਹੀ ਕਹਿ ਰਿਹਾ ਨਾ, ਕਿੰਨਾ ਕੁਛ ਬੋਲ ਕੇ ਗਿਆ ਉਹ ਵੀ ਗੁਰੂ ਸਾਹਿਬ ਨੂੰ ਤਾਂ ਮੈਂ ਗੁਰੂ ਮੰਨਦਾ ਹੀ ਨਹੀਂ, ਇਹ ਗੁਰੂ ਹੈ ਹੀ ਨਹੀਂ, ਹੈ ਵੀ ਇਹਨਾਂ ਦੇ ਪਿਤਾ ਜੀ ਨੇ ਗੁਰਤਾ ਗੱਦੀ ਸੰਭਾਲੀ ਹੈ, ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ, ਇਹਨਾਂ ਕੋਲ ਤਾਂ ਗੁਰੂ ਵਾਲਾ ਲੱਛਣ ਹੀ ਕੋਈ ਨਹੀਂ, ਇਹ ਤਾਂ ਦਿਨ ਰਾਤ ਜੰਗ ਕਰੀ ਜਾਂਦੇ, ਲੜੀ ਜਾਂਦੇ, ਇਹ ਤਾਂ ਸਾਨੂੰ ਸਾਰਿਆਂ ਨੂੰ ਮਰਵਾਉਣਗੇ, ਕਿੰਨਾ ਕੁਝ ਬੋਲਿਆ ਦੁਨੀ ਚੰਦ। ਹੁਣ ਉਹ ਦੁਨੀ ਚੰਦ ਡਰਿਆ ਭੱਜਿਆ ਤਾਂ ਇਸੇ ਕਰਕੇ ਵੀ ਆਉਣਾ ਹੀ ਮੌਤ ਨਹੀਂ ਮਰਨਾ। ਮਾਲਕ ਕਹਿੰਦੇ ਜਿਸ ਡਰ ਕਰਕੇ ਇੱਥੋਂ ਦੌੜੇ ਨੇ ਉਹ ਡਰ ਕਦੇ ਵੀ ਇਹਨਾਂ ਦਾ ਪਿੱਛਾ ਨਹੀਂ ਛੱਡੇਗਾ, ਔਰ ਉਸੇ ਦੁੱਖ ਦੇ ਵਿੱਚ ਇਹ ਰਹਿਣਗੇ।
1: ਇਹ ਧਰ ਜਿਸ ਕੇ ਸਿਰ ਹੱਥ ਹਾਥੀ ਕਹਾ ਲਰੈ ਜਮ ਸਥ।
0: ਕਹਿੰਦੇ ਇੱਥੇ ਜਿਹੜਾ ਰਹਿ ਜਾਂਦਾ, ਜਿਹਦੇ ਸਿਰ 'ਤੇ ਅਸੀਂ ਹੱਥ ਰੱਖ ਦਿੰਦੇ, ਉਹ ਹਾਥੀ ਛੱਡੋ ਜਮਾਂ ਨਾਲ ਵੀ ਲੜ ਜਾਂਦਾ, ਮੌਤ ਨਾਲ ਵੀ ਲੜ ਜਾਂਦਾ, ਜਿਹਦੇ ਉੱਤੇ ਬਖਸ਼ਿਸ਼ ਦਾ ਹੱਥ ਅਸੀਂ ਰੱਖ ਦਿੰਦੇ। ਪਰ ਇੱਥੇ ਰਿਹਾ ਕੋਈ ਨਹੀਂ, ਰਿਹਾ ਨਹੀਂ ਨਾ ਕੋਈ, ਜਿੰਨੇ ਦੁਨੀ ਚੰਦ ਦੁਨੀ ਚੰਦ ਜੀ ਭਾਈ ਦੁਨੀ ਚੰਦ ਉਹਨਾਂ ਦੇ ਨਾਲ ਸਾਥੀ ਸਾਰੇ ਡਰ ਗਏ ਭੱਜੇ। ਕਹਿੰਦੇ ਲੜ ਜੰਗ ਤੋਂ ਡਰਦੇ ਦੌੜੇ ਨੇ, ਜਿਹੜਾ ਇੱਥੇ ਰਹਿ ਜਾਂਦਾ ਜਿਹਦੇ ਸਿਰ 'ਤੇ ਅਸੀਂ ਹੱਥ ਰੱਖ ਦਿੰਦੇ, ਉਹ ਹਾਥੀ ਨਾਲ ਤਾਂ ਛੱਡੋ, ਉਹ ਮੌਤ ਦੇ ਨਾਲ ਵੀ ਮੁਕਾਬਲਾ ਕਰਦਾ ਤੇ ਮੌਤ ਤੋਂ ਜਿੱਤ ਜਾਂਦਾ।
1: ਇਮ ਦੇ ਸ਼ਰਾਪ ਗੁਰੂ ਚੁੱਪ ਰਹੇ ਸਭ ਸਿੰਘਨ ਕੀ ਦਿਸ਼ ਕੋ ਲਹੇ।
0: ਕਹਿੰਦੇ ਏਦਾਂ ਗੁਰੂ ਸਾਹਿਬ ਨੇ ਬਚਨ ਕੀਤੇ, ਬਚਨ ਕਰਕੇ ਤੇ ਮਾਲਕ ਪਾਤਸ਼ਾਹ ਤੂਸ਼ਣ ਧਾਰ ਲੈਂਦੇ ਨੇ, ਤੇ ਸਾਰੇ ਗੁਰੂ ਕੇ ਸਿੱਖ ਜਿਹੜੇ ਨਾ ਉਸ ਵਕਤ ਗੁਰੂ ਕਲਗੀਧਰ ਸਾਹਿਬ ਜੀ ਵੱਲ ਵੇਖ

0: ਚੰਦ ਦੀ ਸੁਣੋ ਵਾਰਤਾ ਵੀ ਜਿਵੇਂ ਉਹਦੇ ਨਾਲ ਬੀਤੀ ਹੈ, ਫਿਰ ਜੋ ਕੁਝ ਉਹਦੇ ਨਾਲ ਬੀਤਿਆ ਹੁਣ ਉਹ ਸਾਰੀ ਵਾਰਤਾ ਫਿਰ ਕਵੀ ਜੀ ਦੱਸਦੇ ਹਨ।
1: ਮੰਚ ਪਾਏ ਸਿਰ ਲਿਓ ਉਠਾਏ ਟੂਟੀ ਟਾਂਗ ਹਾਏ ਬਿਲ ਲਾਏ।
0: ਬਸ ਕਿਲੇ ਤੋਂ ਜਦੋਂ ਬਾਹਰ ਨਿਕਲ ਗਏ ਨਾ, ਅਨੰਦਪੁਰ ਸਾਹਿਬ ਦੀ ਨਗਰੀ ਤੋਂ ਬਾਹਰ ਚਲੇ ਗਏ ਜਦੋਂ, ਤੇ ਉਹਦੇ ਮੰਜੇ ਨੂੰ ਹੁਣ ਚੁੱਕਿਆ ਹੋਇਆ ਆਪ ਉਹਦੇ ਸਾਥੀਆਂ ਨੇ, ਤੇ ਇਹ ਹਾਏ ਹਾਏ ਕਰਦਾ ਕੁਰਲਾਉਂਦਾ ਜਾਂਦਾ ਹੁਣ, ਕਿਉਂਕਿ ਲੱਤ ਟੁੱਟ ਗਈ, ਟੁੱਟੀ ਲੱਤ ਕਰਕੇ ਤਕਲੀਫ ਵੀ ਬੜੀ ਹੈ ਵੀ ਹੁਣ ਰਾਤ ਨੂੰ ਕਰੇ ਵੀ ਕੀ ਨਾ, ਕੋਈ ਮਲਮ ਪੱਟੀ ਨਾ ਕੋਈ ਹੋਰ ਪ੍ਰਬੰਧ, ਤੁਰੇ ਜਾਂਦੇ ਇਹ ਮੰਜੇ 'ਤੇ ਪਿਆ

0: ਇਹਨੇ ਨਾ ਜੀ ਆਪਣੇ ਮਨ ਦੇ ਵਿੱਚ ਜੋ ਹੁਣ ਸੋਚਿਆ ਵਿਚਾਰਿਆ ਕਿ ਵੀ ਮੈਨੂੰ ਹੁਣ ਸਿੱਖ ਮਿਲਣ ਵਾਸਤੇ ਆਉਣਗੇ, ਜਿਹੜੇ ਅੰਮ੍ਰਿਤਸਰ ਸਾਹਿਬ ਵਿੱਚ ਰਹਿਣ ਵਾਲੇ ਨੇ ਉਹ ਮੈਨੂੰ ਮਿਲਣ ਆਉਣਗੇ। ਜਦੋਂ ਉਹ ਮੈਨੂੰ ਮਿਲਣ ਆਉਣਗੇ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਮੈਂ ਭੱਜ ਕੇ ਆਇਆ, ਤਾਂ ਮੈਨੂੰ ਤਾਂ ਸ਼ਰਮਿੰਦਾ ਕਰਨਗੇ ਉਹ, ਵੀ ਮੈਨੂੰ ਤਾਂ ਉਹਨਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਣਾ, ਉਹਨਾਂ ਸਾਹਮਣੇ ਨੀਵੀਂ ਪਾਉਣੀ ਪਏਗੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਵੀ ਦੁਨੀ ਚੰਦ ਦੌੜ ਕੇ ਆਇਆ ਹੈ।
1: ਜਾਤੇ ਨਿਜ ਸੰਬੰਧੀਆਂ ਨਾ ਕਹਿਓ, ਚੋਟ ਲੱਗੀ ਮੈਂ ਬਹੁਤ ਦੁੱਖ ਲਹਿਓ।
0: ਇਸ ਲਈ ਨਾ ਉਹਨੇ ਆਪਣੇ ਸੰਬੰਧੀਆਂ ਨੂੰ ਇਹ ਕਹਿਤਾ ਵੀ ਮੇਰੇ ਭਾਈ ਚੋਟ ਬਹੁਤ ਲੱਗੀ ਹੈ, ਸੱਟ ਬੜੀ ਲੱਗੀ ਹੈ, ਅਤੇ ਮੈਨੂੰ ਤਕਲੀਫ ਬੜੀ ਹੈ, ਮੈਨੂੰ ਦੁੱਖ ਬਹੁਤ ਹੈ, ਵੀ ਮੇਰੇ ਜਿਹੜੀ ਚੋਟ ਸੱਟ ਲੱਗੀ ਹੈ ਵੀ ਉਹ ਬੜੀ ਜ਼ਿਆਦਾ ਹੈ, ਉਹਦੇ ਕਰਕੇ ਤਕਲੀਫ ਵੀ ਮੈਂ ਬਹੁਤ ਮਹਿਸੂਸ ਕਰ ਰਿਹਾ।

ਇਸ ਲਈ ਨਾ ਮੇਰਾ ਜਿਹੜਾ ਮੰਜਾ ਭਾਈ ਉਹ ਘਰ ਦੇ ਬਿਲਕੁਲ ਅੰਦਰ ਲਾ ਦਿਓ, ਅੰਦਰ ਘਰ ਦੇ ਲਾ ਕੇ ਨਾ, ਅਤੇ ਮੇਰੇ ਕੋਲ ਕੋਈ ਬਹੁਤਾ ਆਵੇ ਜਾਵੇ ਨਾ। ਘਰ ਦੇ ਜੀਆਂ ਨੂੰ ਵੀ ਕਹਿਤਾ ਵੀ ਤੁਸੀਂ ਬਹੁਤਾ ਨਾ ਮੇਰੇ ਕੋਲ ਆਇਓ ਜਾਇਓ, ਵੀ ਮੈਂ ਬੜੀ ਦੁੱਖ ਬੜੇ ਤਕਲੀਫ ਵਿੱਚ ਹਾਂ ਅਤੇ ਮੇਰਾ ਮੰਜਾ ਅੰਦਰ ਲਾ ਦਿਓ, ਨੁੱਕਰੇ ਲਾ ਦਿਓ ਘਰ ਦੇ ਇੱਕ ਪਾਸੋਂ, ਵੀ ਪਰ ਮੇਰੇ ਲਾਗੇ ਕੋਈ ਨਾ ਆਵੇ। ਇਸ ਤਰ੍ਹਾਂ ਜੀ ਇਹਨੇ ਆਪਣੇ ਘਰੇ ਸਾਰੇ ਸੰਬੰਧੀਆਂ ਨੂੰ ਆਖਿਆ।

ਵੀ ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ, ਅਤੇ ਜੇ ਕੋਈ ਮੈਨੂੰ ਮਿਲਣ ਵੀ ਆਵੇਗਾ ਤਾਂ ਮੈਨੂੰ ਉਹ ਭਲਾ ਕੋਈ ਨਹੀਂ, ਮੈਨੂੰ ਉਹ ਕੋਈ ਚੰਗਾ ਨਹੀਂ ਲੱਗੇਗਾ ਜਿਹੜਾ ਵਾਰ ਵਾਰ ਮੇਰੇ ਕੋਲ ਆਏਗਾ। ਇਸ ਲਈ ਵੀ ਮੇਰੇ ਕੋਲ ਆਇਓ ਘੱਟ, ਮੇਰੇ ਕੋਲ ਕੋਈ ਬਹੁਤਾ ਆਉਣ ਜਾਣ ਦੀ ਲੋੜ ਨਹੀਂ ਹੈ। ਵੀ ਜੇ ਮੈਂ ਇਕੱਲਾ ਰਹਾਂਗਾ ਤਾਂ ਮੈਂ ਤੂਸ਼ਣ ਰਹਾਂਗਾ, ਚੁੱਪ ਰਹਾਂਗਾ, ਅਤੇ ਸਾਰੇ ਪਾਸੇ ਚੁੱਪੀ ਜਿਹੜੀ ਆ ਉਹ ਵੀ ਬਣੀ ਰਹੇਗੀ ਨਾ, ਰੌਲਾ ਵੀ ਨਹੀਂ ਪਏਗਾ ਵੀ ਦੁਨੀ ਚੰਦ ਆਇਆ ਹੋਇਆ। ਅਤੇ ਦੂਜਾ ਨਾਲ ਕਹਿੰਦਾ ਵੀ ਮੈਂ ਆਪਣੇ ਆਪ ਨੂੰ ਸੁਖੀ ਸਮਝਾਂਗਾ ਜੇ ਮੈਂ ਇਕਾਂਤ ਵਿੱਚ ਇਕੱਲਾ ਹੀ ਬਹੁਤਾ

ਇੱਦਾਂ ਉਹਦੇ ਦੋਵਾਂ ਪੋਤਰਿਆਂ ਨੂੰ ਸੁਣਿਆ ਅਤੇ ਸੁਣ ਕੇ ਉਹਨਾਂ ਨੇ ਚੁੱਕਿਆ ਮੰਜਾ ਅਤੇ ਮੰਜਾ ਚੁੱਕ ਕੇ ਅਤੇ ਅੰਦਰ ਪਾ ਤਾ ਵੀ ਚਲੋ ਠੀਕ ਹੈ ਦਾਦਾ ਜੀ ਵੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਆਪਾਂ ਉਹਦਾ ਕਰ ਲੈਂਦੇ। ਉਹਨਾਂ ਨੇ ਮੰਜਾ ਚੁੱਕਿਆ ਜੀ ਮੰਜਾ ਚੁੱਕ ਕੇ ਅਤੇ ਘਰ ਦੇ ਅੰਦਰ ਰੱਖ

ਬਹੁਤ ਸੁਣ ਸੁਣ ਹੁਣ ਸਾਰੇ ਪਾਸੇ ਪਤਾ ਤਾਂ ਲੱਗਣਾ ਹੀ ਸੀ ਵੀ ਦੁਨੀ ਚੰਦ ਦੌੜ ਆਇਆ ਹੈ। ਜਿਵੇਂ ਜਿਵੇਂ ਸੁਣਦਾ ਹੈ ਉਵੇਂ ਉਵੇਂ ਇਹਨੂੰ ਦੁੱਖ ਵੀ ਲੱਗਦਾ ਵੀ ਹੁਣ ਲੋਕ ਤਾਂ ਮੇਰੀ ਨਿੰਦਿਆ ਕਰ ਰਹੇ, ਸੁਣ ਸੁਣ ਸਭ ਕੇ ਬਹੁ ਅਪਵਾਦਨ। ਜਦੋਂ ਸਾਰਿਆਂ ਦੇ ਬੋਲ ਇਹ ਸੁਣਦਾ ਵੀ ਇਹ ਗੁਰੂ ਸਾਹਿਬ ਨੂੰ ਛੱਡ ਕੇ ਆਇਆ, ਗੁਰੂ ਸਾਹਿਬ ਨੂੰ ਜਦੋਂ ਮਾਲਕ ਪਾਤਸ਼ਾਹ 'ਤੇ ਮੁਸ਼ਕਲ ਆਉਣ ਪਈ ਅਤੇ ਇਹ ਗੁਰੂ ਸਾਹਿਬ ਨੂੰ ਮੁਸ਼ਕਲ ਦੇ ਵਿੱਚ ਛੱਡ ਕੇ ਆਪਾਂ, ਮਤਲਬ ਉੱਥੋਂ ਡਰ ਕੇ ਦੌੜ ਕੇ ਆ ਗਿਆ, ਉੱਥੋਂ ਇਹਨੇ ਡਰ ਧਾਰਨ ਕੀਤਾ ਆਪਣੀ ਜਾਨ ਬਚਾਉਣ ਦੇ ਲਈ ਇਹ ਉੱਥੋਂ ਦੌੜ ਆਇਆ।

0: ਕਹਿੰਦੇ ਇਹਨਾਂ ਦੀਆਂ ਪੁਸ਼ਤਾਂ ਤੱਕ ਗੁਰੂ ਘਰ ਨੇ ਪਾਲੀਆਂ ਨੇ। ਹੁਣ ਆਪਾਂ ਪੜ੍ਹੇ ਆਏ ਭਾਈ ਸਾਲੋ ਦੇ ਘਰਾਣੇ ਵਿੱਚੋਂ ਨੇ, ਉਹ ਸਾਰਾ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੀ ਹੈ ਨਾ ਜੀ। ਦੁਨੀ ਚੰਦ ਵੀ ਗੁਰੂ ਘਰ ਵਿੱਚ ਹੀ ਪਲਿਆ, ਗੁਰੂ ਬਖਸ਼ਿਸ਼ ਸਦਕਾ ਹੀ ਪਲਿਆ। ਕਹਿੰਦੇ ਵੀ ਇਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਨੇ ਨਾ, ਉਹ ਸਾਰੀਆਂ ਗੁਰੂ ਘਰ ਨੇ ਪਾਲੀਆਂ ਨੇ। ਹੁਣ ਇਹ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਅਤੇ ਬਜ਼ੁਰਗ ਹੋ ਕੇ ਇਹਨੇ ਹੁਣ ਮੌਤ ਦਾ ਡਰ ਧਾਰਨ ਕੀਤਾ। ਅੰਦਾਜ਼ਾ ਲਾ ਲਓ ਵੀ ਉਮਰ ਦੁਨੀ ਚੰਦ ਦੀ ਕਿੰਨੀ ਹੋਏਗੀ, ਜਿਹਦੇ ਪੋਤਰੇ ਨੇ ਅਤੇ ਜਿਹਦੇ ਪੋਤਰੇ ਸਮਝਦਾਰ ਨੇ, ਜਿਨ੍ਹਾਂ ਨੇ ਇਹ ਸੁਣਿਆ ਵੀ ਦਾਦਾ ਜੀ ਨੇ ਇਹ ਕਿਹਾ ਵੀ ਮੰਜਾ ਚੁੱਕ ਕੇ ਘਰ ਦੇ ਅੰਦਰ ਲੈ ਜਾਓ, ਅਤੇ ਉਹ ਚੁੱਕ ਕੇ ਮੰਜਾ ਘਰ ਦੇ ਅੰਦਰ ਛੱਡ ਆਏ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਭਾਈ ਦੁਨੀ ਚੰਦ ਦੀ ਉਮਰ ਕਿੰਨੀ ਹੋਏਗੀ। ਹੁਣ ਜਿਹੜੀ ਆਪਣੇ ਨਗਰ ਵਿੱਚ ਵਿਵਾਦ ਸੁਣਦਾ, ਉਹ ਇਹ ਸੁਣਦਾ ਵੀ ਚੰਗਾ ਬੰਦਾ ਹੈ ਭਾਈ, ਸਾਰੀ ਉਮਰ ਗੁਰੂ ਘਰ 'ਚ ਰਿਹਾ, ਪੁਸ਼ਤਾਂ ਗੁਰੂ ਘਰ ਦੇ ਵਿੱਚ ਪਲੀਆਂ ਸਾਰੀਆਂ, ਅਤੇ ਹੁਣ ਜਦੋਂ ਗੁਰੂ ਸਾਹਿਬ ਉੱਤੇ ਮੁਸ਼ਕਲ ਆਈ ਤਾਂ ਉੱਥੋਂ ਭੱਜ ਕੇ ਆ ਗਿਆ, ਏ ਦੌੜ ਆਇਆ ਏ। ਹੁਣ ਜਦੋਂ ਬਜ਼ੁਰਗ ਹੋ ਗਿਆ ਅਤੇ ਹੁਣ ਆਪਣੇ ਮਨ ਦੇ ਵਿੱਚ ਇਹਨੇ ਮੌਤ ਦਾ ਡਰ ਰੱਖਿਆ, ਤੇ ਮੌਤ ਦਾ ਡਰ ਰੱਖ ਕੇ ਉਥੋਂ ਦੌੜ ਆਇਆ ਹੈ।
1: ਸਿੱਖ ਸਾਲੋ ਕਾ ਨਾਮ ਗਵਾਇਓ, ਗੁਰ ਅੱਗੇ ਰਹਿ ਬਹੁ ਸੁਖ ਪਾਇਓ।
0: ਇਹਨੇ ਤੇ ਭਾਈ ਸਾਲੋ ਜੀ ਦਾ ਨਾਮ ਵੀ ਗਵਾਤਾ, ਮਤਲਬ ਉਹਨਾਂ ਦੇ ਨਾਮਨੇ ਦਾ ਵੀ ਇਹਨੇ ਖਿਆਲ ਨਹੀਂ ਰੱਖਿਆ ਨਾ, ਆਪਣੇ ਬਜ਼ੁਰਗਾਂ ਦੇ ਨਾਮਨੇ ਦਾ ਵੀ ਖਿਆਲ ਨਹੀਂ ਰੱਖਿਆ ਇਹਨੇ, ਇਹਨੇ ਉਹਨਾਂ ਦਾ ਨਾਮ ਵੀ ਗਵਾਇਆ, ਅਤੇ ਗੁਰੂ ਪਾਤਸ਼ਾਹ ਦੇ ਅੱਗੇ ਰਿਹਾ ਹੈ, ਅਤੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਇਹਨੇ ਬੜਾ

0: ਇਹਨੇ ਤੇ ਆਪਣੇ ਮਨ ਦੇ ਵਿੱਚ ਇਹ ਜਾਣਿਆ ਵੀ ਮੇਰਾ ਜੀਵਨ ਸਦਾ ਮੇਰਾ ਹੀ ਹੈ, ਵੀ ਮੇਰਾ ਜੀਵਨ ਮੇਰਾ ਹੀ ਹੈ, ਵੀ ਮੈਂ ਜਿਉਣਾ ਹੀ ਹੈ, ਹਮੇਸ਼ਾ ਇਹੀ ਜਾਣਿਆ। ਇਸ ਕਰਕੇ ਮੌਤ ਦਾ ਡਰ ਰੱਖ ਕੇ ਅਤੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਦੌੜ ਆਇਆ। ਜ਼ਿੰਦਗੀ ਦੀ ਲਾਲਸਾ, ਜੀਵਨ ਜਿਉਣ ਦਾ ਲਾਲਚ ਲੈ ਕੇ ਮੌਤ ਦਾ ਡਰ ਆਪਣੇ ਮਨ ਵਿੱਚ ਰੱਖ ਕੇ ਤੇ ਉੱਥੋਂ ਦੌੜ ਆਇਆ ਹੈ।
1: ਸ੍ਰੀ ਅੰਮ੍ਰਿਤ ਸਰ ਕੇ ਸਿੱਖ ਆਵੇ, ਮਿਲ ਹੈ ਨਾ ਕੈ ਸੋ ਮੁਖ ਨਾ ਦਿਖਾਵੇ।
0: ਇਹ ਜੀ ਹੁਣ ਅੰਮ੍ਰਿਤਸਰ ਸਾਹਿਬ ਦੇ ਜਿੰਨੇ ਸਿੱਖ ਨੇ ਉਹ ਆਉਂਦੇ ਨੇ, ਪਰ ਇਹ ਨਾ ਕਿਸੇ ਨੂੰ ਮਿਲਦਾ ਅਤੇ ਨਾ ਕਿਸੇ ਨੂੰ ਆਪਣਾ ਮੂੰਹ ਵਿਖਾਉਂਦਾ। ਕੋਈ ਕਿਸੇ ਨਾਲ ਵਿਚਾਰ ਵਟਾਂਦਰਾ ਨਹੀਂ, ਕੋਈ ਕਿਸੇ ਨਾਲ ਕੋਈ ਵੀ ਵਿਚਾਰ ਨਹੀਂ, ਇੱਥੋਂ ਤੱਕ ਮਿਲਣ ਤੋਂ ਵੀ ਇਨਕਾਰੀ ਇਹ ਹੋ ਜਾਂਦਾ।
1: ਲੱਗੀ ਚੋਟ ਕੋਲੇ ਤਬਹਾਨਾ, ਪਰ ਉਹ ਮਨ ਚ ਪਰ ਚਿੰਤ ਮਹਾਨਾ।
0: ਹੁਣ ਮੰਜੇ ਤੇ ਪਿਆ ਜੀ, ਮੰਜੇ ਤੇ ਪਿਆ, ਚਿੰਤਾ ਵੀ ਬੜੀ ਹੈ ਮਨ ਦੇ ਵਿੱਚ ਕਿ ਵੀ ਸੱਟ ਵੀ ਲੱਗ ਗਈ ਭਾਈ, ਵੀ ਜਾਨ ਬਚਾਉਂਦਿਆਂ ਬਚਾਉਂਦਿਆਂ ਉੱਥੋਂ ਭੱਜਦਿਆਂ ਭੱਜਦਿਆਂ ਸੱਟ ਵੀ ਲੱਗ ਗਈ, ਮੰਜੇ 'ਤੇ ਵੀ ਪਿਆ ਹਾਂ, ਇਹਦੀ ਚਿੰਤਾ ਬਣ ਗਈ ਮਨ ਦੇ ਵਿੱਚ। ਹੁਣ ਚਿੰਤਾ ਇਸ ਗੱਲ ਦੀ ਵੀ ਹੋ ਸਕਦੀ ਹੈ ਨਾ ਵੀ ਪਤਾ ਨਹੀਂ ਹੁਣ ਕਿੰਨਾ ਸਮਾਂ ਲੱਗੇਗਾ ਠੀਕ ਹੁੰਦਿਆਂ, ਅਤੇ ਦੂਜਾ ਕਿਤੇ ਨਾ ਕਿਤੇ ਇਹ ਵੀ ਸੋਚਦਾ ਹੋਵੇਗਾ ਕੋਈ ਗੱਲ ਨਹੀਂ, ਲੱਤ ਟੁੱਟੀ ਹੈ ਇਹਨੇ ਠੀਕ ਹੋ ਜਾਣਾ, ਜੇ ਉੱਥੇ ਰਹਿ ਜਾਂਦਾ ਤਾਂ ਉੱਥੇ ਮੌਤ ਆ ਜਾਣੀ ਸੀ। ਫਿਰ ਆਪਣੇ ਮਨ ਨੂੰ ਸਮਝਾ ਵੀ ਲੈਂਦਾ ਹੋਣਾ ਵੀ ਕੋਈ ਗੱਲ ਨਹੀਂ, ਲੱਤ ਟੁੱਟੀ ਸੱਟ ਹੈ ਇਹਨੇ ਠੀਕ ਹੋ ਜਾਣਾ, ਜੇ ਮਰ ਜਾਂਦਾ ਤਾਂ ਫਿਰ ਕੀ ਕਰਦਾ। ਮਨ ਨੂੰ ਕਦੇ ਕਦੇ ਮਨ ਨੂੰ ਧਰਵਾਸ ਵੀ ਦੇ ਲੈਂਦਾ, ਕਦੇ ਚਿੰਤਾ ਵਿੱਚ ਵੀ ਡੁੱਬ ਜਾਂਦਾ, ਕਦੇ ਚਿੰਤਾ ਵਿੱਚ ਵੀ ਡੁੱਬ ਜਾਂਦਾ। ਇੱਦਾਂ ਮੰਜੇ 'ਤੇ ਪਿਆ ਨਾ ਭਾਈ ਦੁਨੀ ਚੰਦ, ਆਪਣੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ

ਹੁਣ ਜਿੰਨੇ ਇਹਦੇ ਨਾਲ ਸਾਰੇ ਸਾਥੀ ਆਏ ਸੀ ਉਹ ਵੀ ਉਹਨਾਂ ਨੇ ਵੀ ਫਿਟਕਾਰਾਂ ਹੀ ਖੱਟਣੀਆਂ ਨਾ, ਮਾੜਿਆਂ ਨਾਲ ਬਹਾਂਗੇ ਅਤੇ ਮਾੜੇ ਹੀ ਵੱਜਾਂਗੇ, ਫਿਟਕਾਰਾਂ ਹੀ ਪੈਣਗੀਆਂ। ਦੁਨੀ ਚੰਦ ਭਾਵੇਂ ਇਕੱਲਾ ਹੀ ਭੱਜਣ ਨੂੰ ਤਿਆਰ ਸੀ ਉੱਥੋਂ ਵੀ ਮੈਂ ਜਾਣਾ, ਇਹਨੇ ਜ਼ੋਰ 'ਤੇ ਸਾਰਿਆਂ ਨੂੰ ਹੀ ਲਾਇਆ ਨਾ ਵੀ ਤੁਸੀਂ ਵੀ ਭੱਜੋ, ਤੁਸੀਂ ਵੀ ਭੱਜੋ, ਆਪਾਂ ਸਾਰੇ ਚੱਲਦੇ, ਗੁਰੂ ਸਾਹਿਬ ਨੂੰ ਛੱਡੋ, ਇਕੱਲੇ ਕੀ ਕਰ ਲੈਣਗੇ ਇਹ, ਆਪਾਂ ਸਾਰੇ ਚੱਲ ਕੇ ਧੀਰ ਮੱਲ ਨੂੰ ਗੁਰੂ ਬਣਾ ਲੈਂਦੇ। ਇਹਨੇ ਤਾਂ ਜ਼ੋਰ ਸਾਰਿਆਂ ਨੂੰ ਲਾਇਆ ਨਾ, ਭਾਈ ਦਇਆ ਸਿੰਘ ਜੀ ਕੋਲ ਜਾਣ ਦਾ ਕੀ ਕਾਰਨ ਸੀ, ਭਾਈ ਹਿੰਮਤ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਸਾਹਿਬ ਸਿੰਘ ਜੀ ਉਹਨਾਂ ਕੋਲ ਜਾ ਕੇ ਇਹ ਆਖਣ ਦਾ ਵੀ ਇਹ ਠੀਕ ਨਹੀਂ ਹੈ, ਕੀ ਕਾਰਨ ਸੀ, ਇਹ ਸੀ ਵੀ ਉਹ ਕਹਿਣ ਚੱਲ ਦੁਨੀ ਚੰਦ ਆਪਾਂ ਚੱਲਦੇ ਹਾਂ, ਪਰ ਉਹ ਮੰਨੇ ਨਹੀਂ। ਉਹ ਤਾਂ ਜਿਹੜੇ ਹੁਣ ਕੱਚੇ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਵੀ ਗੁਰੂ ਮੰਨੀਏ ਕਿ ਨਾ ਮੰਨੀਏ, ਜਿਨ੍ਹਾਂ ਨੂੰ ਤਾਂ ਭਰੋਸਾ ਸੀ ਉਹ ਤਾਂ ਕਹਿੰਦੇ ਭਾਈ ਤੇਰੇ ਨਾਲ ਨਹੀਂ ਜਾਣਾ, ਅਸੀਂ ਤਾਂ ਗੁਰੂ ਦਰ 'ਤੇ ਰਹਿਣਾ, ਅਤੇ ਜਿਨ੍ਹਾਂ ਦਾ ਭਰੋਸਾ ਡਾਵਾਂਡੋਲ ਸੀ ਉਹ ਕਹਿੰਦੇ ਦੁਨੀ ਚੰਦ ਗਲਤ ਹੈ ਤੇਰੀ, ਠੀਕ ਹੈ ਆਪਾਂ ਤੇਰੇ ਨਾਲ ਚੱਲਦੇ ਹਾਂ, ਉਹ ਨਾਲ ਤੁਰ ਪਏ। ਉਹਨਾਂ ਨੂੰ ਵੀ ਇਹ ਕਦੇ ਲੱਗਦਾ ਸੀ ਵੀ ਇੱਥੇ ਰਹਾਂਗੇ ਮੌਤ ਆ ਜਾਣੀ ਹੈ, ਪਤਾ ਨਹੀਂ ਗੁਰੂ ਸਾਹਿਬ ਬਚਾਉਣਗੇ ਨਹੀਂ ਬਚਾਉ, ਦੁਚਿੱਤੀ ਵਿੱਚ ਸਾਨੂੰ, ਇਸ ਲਈ ਉਹਨਾਂ ਨੇ ਉਹੀ ਚੁਣਿਆ ਜੋ ਦੁਨੀ ਚੰਦ ਨੇ ਕਿਹਾ। ਉਹ ਕਹਿੰਦੇ ਵੀ ਠੀਕ ਆ ਭਾਈ ਇਹ ਤਾਂ ਜ਼ਿੰਦਗੀ ਬਚ ਜਾਣੀ, ਪਰ ਜ਼ਿੰਦਗੀ ਬਚ ਜਾਣੀ ਅਤੇ ਉਹਨਾਂ ਨੂੰ ਪਤਾ ਲੱਗ ਗਿਆ, ਪਰ ਇਹ ਨਹੀਂ ਸੀ ਪਤਾ ਵੀ ਸਾਰੀ ਜ਼ਿੰਦਗੀ ਮੱਥੇ ਦਾ ਕਲੰਕ ਬਣ ਜਾਣਾ, ਫਿਟਕਾਰਾਂ ਹੀ ਪੈਣਗੀਆਂ, ਕਿਸੇ ਨੇ ਚੰਗਾ ਥੋੜ੍ਹੀ ਕਹਿਣਾ। ਹੁਣ ਜੇ ਅਸੀਂ ਦੁਨੀ ਚੰਦ ਦੇ ਨਾਲ ਰਲ ਕੇ ਭੱਜਣ ਲੱਗੇ ਹਾਂ, ਉਹਨਾਂ ਨੇ ਇਹ ਨਹੀਂ ਨਾ ਸੋਚਿਆ ਵੀ ਇਹਦੇ ਨਾਲ ਭੱਜਾਂਗੇ, ਇਹਨੇ ਆਪਣੇ ਆਪ ਨੂੰ ਤਾਂ ਕਲੰਕਿਤ ਕਰਨਾ ਹੀ ਹੈ, ਆਪਣੇ ਮੱਥੇ ਉੱਤੇ ਤਾਂ ਇਹਨੇ ਦੋਸ਼ ਲਵਾਉਣਾ ਹੀ ਹੈ, ਪਰ ਸਾਡੇ ਮੱਥੇ 'ਤੇ ਵੀ ਦੋਸ਼ ਲੱਗ ਜਾਣਾ ਹੈ। ਉਹਨਾਂ ਨੇ ਇਹ ਨਹੀਂ ਵਿਚਾਰਿਆ, ਬਸ ਆਪਣੀਆਂ ਜ਼ਿੰਦਗੀਆਂ ਵੇਖੀਆਂ, ਭੱਜ ਆਏ, ਜਦੋਂ ਦੌੜ ਆਏ ਉੱਥੇ ਆਇਆਂ ਨੂੰ ਹੁਣ ਇਹਨਾਂ ਨੂੰ ਵੀ ਫਿਟਕਾਰਾਂ ਪੈਂਦੀਆਂ। ਫਿਰ ਜਿੱਥੇ ਦੁਨੀ ਚੰਦ ਨੂੰ ਕਹੀ ਜਾਂਦੇ ਨੇ ਵੀ ਵੇਖੋ ਭਾਈ ਸਾਰੀ ਉਮਰੇ ਗੁਰੂ ਘਰ ਦਾ ਖਾਧਾ, ਪਰ ਹੁਣ ਵੇਖੋ ਜਦੋਂ ਬੁੱਢੇ ਬਾਰੇ ਹੋਇਆ, ਬਜ਼ੁਰਗ ਹੋਇਆ, ਅਤੇ ਹੁਣ ਜ਼ਿੰਦਗੀ ਦੀ ਲਾਲਸਾ ਲੈ ਕੇ ਅਤੇ ਘਰ ਭੱਜ ਕੇ ਆ ਗਿਆ ਗੁਰੂ ਸਾਹਿਬ ਨੂੰ। ਇੱਦਾਂ ਇਹਦੇ ਸਾਥੀਆਂ ਨੂੰ ਵੀ ਤਾਂ ਕਿੰਨਾ ਕੁਛ ਆਖਿਆ ਹੋਏਗਾ ਨਾ ਜੀ, ਉਦੋਂ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਤਾ ਵੀ ਇਕੱਲਾ ਦੁਨੀ ਚੰਦ ਨਹੀਂ ਆਇਆ, ਇਹ ਤਾਂ ਆਪਣੇ ਨਾਲ ਹੋਰ ਕਈ ਜਣਿਆਂ ਨੂੰ ਲੈ ਆਇਆ। ਉਹ ਜਿਹੜੇ ਆਏ ਨੇ ਉਹਨਾਂ ਸਾਰਿਆਂ ਨੂੰ ਵੀ ਤੁਹਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਜੀ ਨੂੰ ਹੁਣ ਅਸੀਂ ਉਹਨਾਂ ਦੇ ਨਾਲ ਰਹੀ ਹੈ ਵੀ ਗੁਰੂ ਸਾਹਿਬ ਦੇ ਕੋਲੋਂ ਅਸੀਂ ਨਮਕ ਖਾਧਾ, ਗੁਰੂ ਘਰ ਦਾ ਧਨ ਖਾਧਾ, ਗੁਰੂ ਘਰ ਦਾ ਅਨਾਜ ਖਾਧਾ, ਵੀ ਹੁਣ ਫਰਜ਼ ਸੀ ਸਾਡਾ ਉੱਥੇ ਗੁਰੂ ਸਾਹਿਬ ਦੇ ਨਾਲ ਖੜੋਣ ਦਾ। ਬੜੀਆਂ ਫਿਟਕਾਰਾਂ ਉਹਨਾਂ ਨੂੰ ਵੀ ਉੱਥੇ ਪੈਂਦੀਆਂ।

0: ਜਦੋਂ ਇੱਦਾਂ ਸੰਗਤ ਵੱਲੋਂ ਫਿਟਕਾਰੇ ਗਏ ਨਾ, ਹੁਣ ਸੰਗਤ ਵੱਲੋਂ ਫਿਟਕਾਰਾਂ ਪੈ ਰਹੀਆਂ, ਮੁੱਖ ਦਿਖਾਉਣ ਜੋਗੇ ਨਹੀਂ ਕਿਸੇ ਨੂੰ। ਕਵੀ ਜੀ ਕਹਿੰਦੇ ਹੁਣ ਆਪਣੇ ਆਪ ਨੂੰ ਛੁਪਾਉਂਦੇ ਫਿਰਦੇ ਨੇ ਕਈ, ਤੇ ਵੀ ਅਸੀਂ ਸੰਗਤ ਦੇ ਮੱਥੇ ਲੱਗਣਾ ਹੀ ਨਹੀਂ, ਅਤੇ ਕਈ ਆਪਣੇ ਮਨ ਦੇ ਵਿੱਚ ਪਛਤਾਉਂਦੇ ਫਿਰਦੇ ਨੇ ਵੀ ਸਾਨੂੰ ਉੱਥੇ ਰਹਿ ਜਾਣਾ ਚਾਹੀਦਾ ਸੀ, ਅਸੀਂ ਆ ਕੇ ਇੱਥੇ ਚੰਗਾ ਨਹੀਂ ਕੀਤਾ। ਜੇ ਅਸੀਂ ਉੱਥੇ ਰਹਿੰਦੇ ਤਾਂ ਗੁਰੂ ਸਾਹਿਬ ਕੋਲੋਂ ਵਡਿਆਈ ਮਿਲਦੀ, ਹੁਣ ਅਸੀਂ ਗੁਰੂ ਤੋਂ ਵੀ ਬੇਮੁੱਖ ਹੋਏ ਹਾਂ, ਅਤੇ ਇੱਥੇ ਅਸੀਂ ਆਪ ਜਸ ਵੀ ਖੱਟਿਆ, ਇੱਥੇ ਤਾਂ ਅਸੀਂ ਫਿਟਕਾਰਾਂ ਹੀ ਪਾਈਆਂ ਹਨ।
1: ਹਮ ਤੇ ਬੁਰੀ ਘਰ ਹੋਏ ਗਈ, ਇਤ ਕੀ ਗੁਰ ਸਿੱਖੀ ਲੱਗ ਪਈ।
0: ਮਨ ਦੇ ਵਿੱਚ ਇਹਨਾਂ ਨੇ ਸੋਚਣਾ ਸ਼ੁਰੂ ਕਰ ਲਿਆ ਵੀ ਅਸੀਂ ਕੰਮ ਗਲਤ ਕਰ ਲਿਆ, ਵੀ ਅਸੀਂ ਇਹ ਕਰਮ ਜਿਹੜਾ ਦੁਨੀ ਚੰਦ ਦੇ ਪਿੱਛੇ ਲੱਗ ਕੇ ਕੀ, ਕਈ ਸੋਚਣ ਲੱਗ ਪਏ ਇਹ ਗੱਲ ਜੀ, ਪਛਤਾਉਂਦੇ ਹੋਏ ਮਨ ਦੇ ਵਿੱਚ, ਜਿਵੇਂ ਕਿਤੇ ਤੁਰੇ ਜਾਣਾ, ਜਿਹਨੇ ਵੇਖ ਲੈਣਾ ਉਹਨਾਂ ਨੇ ਕਹਿਣਾ ਉਹ ਜਾਂਦਾ ਜਿਹੜਾ ਭੱਜ ਕੇ ਆਇਆ। ਫਿਟਕਾਰਾਂ ਹੀ ਨੇ ਨਾ ਜੀ, ਇਹ ਇੱਕ ਪਹਿਚਾਣ ਬਣ ਗਈ, ਕਲੰਕ ਬਣ ਗਿਆ ਮੱਥੇ ਦਾ ਪੱਕਾ ਹੀ, ਵੀ ਉਹ ਵੇਖੋ ਜੀ ਗੁਰੂ ਕਲਗੀਧਰ ਸਾਹਿਬ ਉੱਤੇ ਮੁਸ਼ਕਲ ਆਈ, ਅਤੇ ਆ ਡਰਦੇ ਭੱਜ ਕੇ ਆ ਗਏ, ਦੌੜ ਕੇ ਆ ਗਏ, ਭਗੌੜੇ ਨੇ ਇਹ ਸਾਰੇ, ਕਾਇਰ ਨੇ ਇਹ। ਅਤੇ ਜਦੋਂ ਇਸਦਾ ਸੁਣਨਾ ਕੰਨਾਂ ਦੇ ਨਾਲ ਅਤੇ ਸਹਿ ਨਾ ਹੋਣਾ, ਫਿਰ ਪਛਤਾਉਂਦੇ ਨੇ, ਮਨ ਵਿੱਚ ਸੋਚਦੇ ਨੇ ਵੀ ਅਸੀਂ ਗਲਤ ਕੰਮ ਕਰ ਲਿਆ, ਐਵੇਂ ਦੁਨੀ ਚੰਦ ਦੇ ਪਿੱਛੇ ਲੱਗ ਗਏ। ਜਦੋਂ ਇੱਦਾਂ ਵਿਚਾਰਦੇ ਨੇ ਸੋਚਦੇ ਨੇ, ਫਿਰ ਕਹਿੰਦੇ ਇੱਧਰੋਂ ਨਾਲੇ ਸਿੱਖੀ ਵੀ ਗਵਾਲੀ, ਗੁਰੂ ਤੋਂ ਬੇਮੁੱਖ ਵੀ ਹੋਏ ਹਾਂ, ਅਤੇ ਇੱਥੇ ਵੀ ਆ ਕੇ ਅਸੀਂ ਆਪਣੇ ਆਪ ਨੂੰ ਛੋਟਿਆਂ ਹੀ ਕੀਤਾ।

ਵੀ ਸਾਰਾ ਦਿਨ ਹੁਣ ਉੱਥੇ ਹੀ ਬਤੀਤ ਹੋ ਗਿਆ ਨਾ, ਇੱਦਾਂ ਹੀ ਸੋਚਦਿਆਂ ਚਿਤਵਦਿਆਂ ਦੁਨੀ ਜਾਂਦਾ। ਅਤੇ ਕਵੀ ਜੀ ਕਹਿੰਦੇ ਵੀ ਹਨੇਰੇ 'ਚ ਪਿਆਂ ਪਿਆਂ ਹੀ ਲੰਘ ਗਿਆ ਸਾਰਾ ਦਿਨ, ਇਹਨੇ ਚਾਨਣ ਵੀ ਨਹੀਂ ਕਰਨ ਦਿੱਤਾ। ਜਿੱਥੇ ਇਹਨੇ ਆਪਣਾ ਮੰਜਾ ਰਖਵਾਇਆ ਨਾ ਵੀ ਉੱਥੇ ਰੱਖ ਦਿਓ ਘਰ ਦੇ ਅੰਦਰ, ਉੱਥੇ ਇਹਨੇ ਚਾਨਣ ਨਹੀਂ ਕਰਨ ਦਿੱਤਾ, ਕਹਿੰਦਾ ਵੀ ਚਾਨਣ ਨਾ ਕਰਿਓ ਇੱਥੇ। ਕਹਿੰਦੇ ਤਮ ਮੈਂ ਪਰਿਓ ਹਨੇਰੇ ਵਿੱਚ ਪਿਆ ਰਿਹਾ, ਆਪਣਾ ਮੁੱਖ ਵੀ ਇਹਨੇ ਕਿਸੇ ਨੂੰ ਨਾ

ਇਹਨੇ ਹੁਣ ਸਾਰਾ ਦਿਨ ਮੰਜੇ 'ਤੇ ਪੈ ਕੇ ਕੱਟਿਆ, ਰਾਤ ਪੈ ਗਈ। ਜਦੋਂ ਰਾਤ ਪਈ ਤਾਂ ਹੁਣ ਕਹਿੰਦਾ ਵੀ ਮੈਂ ਸਰੀਰਕ ਕਿਰਿਆਵਾਂ ਵੀ ਸੋਧਣੀਆਂ ਨੇ, ਸਾਰਾ ਦਿਨ ਤਾਂ ਅੰਦਰੋਂ ਹੀ ਨਿਕਲਿਆ ਨਾ, ਸਰੀਰਕ ਕਿਰਿਆਵਾਂ ਸੋਧਣ ਵਾਸਤੇ ਜਦੋਂ ਇਹ ਉੱਠਦਾ ਹੈ।

ਇਹਨੇ ਜੀ ਉੱਠਣ ਵਾਸਤੇ ਜਦੋਂ ਆਪਣੇ ਪੈਰ ਮੰਜੇ ਤੋਂ ਥੱਲੇ ਕੀਤੇ, ਹੇਠਾਂ ਕੀਤੇ ਵੀ ਮੈਂ ਉੱਠਾਂ, ਜਦੋਂ ਉੱਠਣ ਵਾਸਤੇ ਇਹ ਆਪਣੇ ਪੈਰ ਜਬ ਜਦੋਂ ਪੈਰ ਉਤਾਰਾ, ਇਹਨੇ ਪੈਰ ਉਤਾਰੇ ਅਤੇ ਉਸ ਵਕਤ ਨਾ ਉੱਥੇ ਇਹਦੇ ਮੰਜੇ ਦੇ ਕੋਲ ਇੱਕ ਬਹੁਤ ਵੱਡਾ ਸੱਪ ਜਿਹੜਾ ਉਹ ਇਹਦੇ ਮੰਜੇ ਦੇ ਹੇਠਾਂ ਹੀ ਬੈਠਾ।

ਇਹਨੇ ਜੀ ਉਤਰਨ ਲੱਗੇ ਨੇ ਉਹਦੀ ਪੂੰਛ 'ਤੇ ਪੈਰ ਰੱਖਤਾ, ਉਹਦੀ ਪੂੰਛ ਦੱਬੀ ਗਈ। ਜਦੋਂ ਉਹਦੀ ਪੂੰਛ ਦੱਬੀ ਗਈ, ਉਹ ਹੁਣ ਸੱਪ ਹੈ ਜੀ, ਉਹਦੀ ਪੂੰਛ ਦੱਬੀ ਗਈ, ਉਹਨੇ ਫੁੰਕਾਰਾ ਮਾਰਿਆ, ਨਾਲੇ ਇਹਦੇ ਪੈਰ 'ਤੇ ਡੰਗ ਮਾਰਿਆ। ਜਦੋਂ ਇਹਦੇ ਉਹ ਡੰਗ ਪੈਰ

ਹਾਏ ਹਾਏ ਕਰਦਾ ਬਾਹਰ ਨਿਕਲਿਆ ਇਹ ਡੰਗ ਮਾਰਿਆ ਸੱਪ ਨੂੰ ਪਤਾ ਤਾਂ ਇਹਨੂੰ ਵੀ ਲੱਗ ਗਿਆ ਵੀ ਡੰਗ ਵੱਜ ਗਈ ਜਦੋਂ ਸੱਪ ਨੇ ਡੰਗ ਮਾਰਿਆ ਨਾ ਹਾਏ ਹਾਏ ਕਰਦਾ ਬਾਹਰ ਨਿਕਲਿਆ ਜਦੋਂ ਬਾਹਰ ਨਿਕਲਿਆ ਨਾ ਜੀ ਇਹਦੇ ਸਾਰੇ ਸੰਬੰਧੀ ਜਿੰਨੇ ਘਰ ਦੇ ਵਿੱਚ ਮੌਜੂਦ ਸੀ ਜਦੋਂ ਉਹ ਵੇਖ

0: ਇਹਨਾਂ ਨੇ ਜੀ ਕੀ ਕੀਤਾ ਵੀ ਭੱਜ ਕੇ ਫੜੀਏ ਭਾਈ, ਪੁੱਛੀਏ ਕੀ ਹੋਇਆ ਬਾਪੂ ਨੂੰ। ਦੌੜ ਕੇ ਭੱਜੇ, ਫੜਿਆ ਉਹਨੂੰ, ਉਪਚਾਰ ਵਾਸਤੇ ਪ੍ਰਬੰਧ ਕਰੋ ਦੱਸਿਆ ਤਾਂ ਹੋਏਗਾ ਹੀ ਨਾ ਜੀ। ਦੁਨੀ ਚੰਦ ਨੇ ਜਦੋਂ ਉਹਨਾਂ ਪੁੱਛਿਆ ਹੋਣਾ ਵੀ ਬਾਪੂ ਕੀ ਹੋਇਆ, ਸੱਪ ਲੜ ਗਿਆ ਨਾ, ਸੱਪ ਨੇ ਡੰਗ ਮਾਰੀ। ਉਹ ਜੀ ਕਹਿੰਦੇ ਚਲੋ ਕੋਈ ਨਹੀਂ ਆਪਾਂ ਇਲਾਜ ਕਰਾਉਂਦੇ ਨਾ, ਉਪਚਾਰ ਵਾਸਤੇ ਭੱਜੇ ਉਹ, ਉਪਚਾਰਨ ਉਹ ਜਿੱਤ ਜਿੱਥੇ ਹੋ ਸਕਦਾ ਸੀ ਉਹ ਵੀ ਕਰੀਏ ਕਿੱਦਾਂ ਹੁਣ ਉਪਚਾਰ, ਜਿਵੇਂ ਕਿਵੇਂ ਉਹਨਾਂ ਯਤਨ ਕੀਤੇ ਜੀ। ਪਰ ਕਵੀ ਜੀ ਨੇ ਨਾਲ ਆਖਿਆ ਕਹਿੰਦੇ ਉੱਥੇ ਕੀ ਕਰ ਸਕਦੇ ਸੀ ਉਹ, ਮਤਲਬ ਜਿਹੜੇ ਸੰਬੰਧੀ ਹੁਣ ਉਹਦਾ ਇਲਾਜ ਕਰਨ ਵਾਸਤੇ ਯਤਨ ਕਰ ਰਹੇ ਨੇ, ਉਹ ਕੀ ਕਰਦੇ ਕੀ ਕਰ ਸਕਦੇ ਸੀ। ਉਸ ਸੱਪ ਦੇ ਡੰਗੇ ਹੋਏ ਦੀ ਜ਼ਹਿਰ ਬਹੁਤ ਛੇਤੀ ਸਾਰੇ ਸਰੀਰ ਵਿੱਚ ਪਸਰ ਗਈ ਅਤੇ ਉਸ ਥਾਂ ਉੱਤੇ ਦੁਨੀ ਚੰਦ ਤਤ ਛਿਨ ਹੀ ਮਾਰਿਆ ਜਾਂਦਾ ਹੈ।
1: ਭਾਈ ਪ੍ਰਵਾਦ ਦਾ ਕਰ ਦਿਨਾ ਗੁਰ ਤੇ ਬੇਮੁਖ ਜੀਵਨ ਹੀ ਨਾ।
0: ਮਰ ਗਿਆ ਜੀ, ਕਾਲ ਨੇ ਪਿੱਛਾ ਨਹੀਂ ਛੱਡਿਆ, ਕਾਲ ਨੇ ਆਪਣੀ ਲਪੇਟ ਵਿੱਚ ਲੈਣਾ ਸੀ, ਆਪਣੀ ਲਪੇਟ 'ਚ ਲਿਆ, ਕਾਲ ਨੇ ਚਬਾ ਲਿਆ ਦੁਨੀ ਚੰਦ ਨੂੰ, ਕਾਲ ਖਾ ਗਿਆ ਦੁਨੀ ਚੰਦ ਨੂੰ। ਮਾਲਕ ਨੇ ਕਿਹਾ ਨਾ ਵੀ ਜਿੱਥੇ ਗਿਆ ਉੱਥੇ ਉਹਦਾ ਕਾਲ ਉਹਦੇ ਤੋਂ ਪਹਿਲਾਂ ਬੈਠਾ ਹੈ, ਪਹਿਲਾਂ ਹੀ ਬੈਠਾ ਹੈ, ਇਹਨੂੰ ਕਾਲ ਨੇ ਚਬਾ ਲਿਆ ਜੀ। ਦੁਨੀ ਚੰਦ ਖਾਧਾ ਗਿਆ, ਦਿਨ ਚੜ੍ਹਿਆ, ਦਿਨ ਚੜ੍ਹਿਆ ਅਤੇ ਜਦੋਂ ਹੁਣ ਪਈ ਪ੍ਰਭਾਤ, ਦਿਨ ਚੜ੍ਹ ਗਿਆ, ਹੁਣ ਟੱਬਰ ਨੇ ਕੀ ਕਰਨਾ ਸੀ, ਪਤਾ ਤਾਂ ਲੱਗ ਗਿਆ ਵੀ ਦੁਨੀ ਚੰਦ ਮਰ ਗਿਆ ਨਾ, ਮੌਤ ਹੋ ਗਈ ਹੈ, ਅਤੇ ਸੱਪ ਦਾ ਡੰਗਿਆ ਹੋਇਆ ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਹੌਲੀ ਹੌਲੀ ਸਰੀਰ ਜਿਹੜਾ ਉਹਦੇ 'ਚ ਜਦੋਂ ਜ਼ਹਿਰ ਪਸਰੀ ਹੋਏਗੀ, ਜ਼ਹਿਰ ਫੈਲੀ ਹੋਏਗੀ ਸਰੀਰ ਦੇ ਵਿੱਚ, ਅਤੇ ਉਸ ਵਕਤ ਸਰੀਰ ਜਿਹੜਾ ਉਹ ਨੀਲਾ ਵੀ ਹੋ ਗਿਆ ਹੋਵੇ, ਹੈ ਨਾ। ਜਦੋਂ ਵੇਖਿਆ ਅਤੇ ਪਰਿਵਾਰ ਨੇ ਹੁਣ ਕੀ ਕੀਤਾ, ਦਿਨ ਚੜ੍ਹਿਆ ਅਤੇ ਦਿਨ ਚੜ੍ਹਿਆ ਅਤੇ ਇਹਨੂੰ ਲਿਜਾ ਕੇ ਸ਼ਮਸ਼ਾਨ, ਅਤੇ ਇਹਦੇ ਸਰੀਰ ਨੂੰ ਦਾਹ ਕਰ ਦਿੰਦੇ ਨੇ, ਸਾੜ ਦਿੰਦੇ, ਸਰੀਰ ਦਾ ਸੰਸਕਾਰ ਕਰਦੇ ਨੇ, ਅਤੇ ਇਹਨੇ ਆਪਣਾ ਜੀਵਨ ਜਿਹੜਾ ਉਹ ਬੇਮੁੱਖ ਹੋ ਕੇ, ਗੁਰੂ ਤੋਂ ਸੱਖਣਿਆ ਹੋ ਕੇ

ਇਹ ਭਾਈ ਦੁਨੀ ਚੰਦ ਗੁਰੂ ਸਾਹਿਬ ਕੋਲ ਰਹਿ ਕੇ ਸ਼ਹਾਦਤ ਦਾ ਜਾਮ ਪੀਂਦੇ ਜੀਵਨ ਵੀ ਸਵਰਿਆ ਸੀ ਅਤੇ ਮਰਨ ਵੀ ਸਵਰ ਜਾਣਾ ਸੀ, ਮਰਨ ਵੀ ਸਵਰ ਜਾਣਾ ਸੀ ਜੇ ਗੁਰੂ ਸਾਹਿਬ ਕੋਲ ਰਹਿ ਕੇ ਸ਼ਹਾਦਤ ਦਾ ਜਾਮ ਪੀਂਦੇ। ਪਰ ਹੁਣ ਗੁਰੂ ਸਾਹਿਬ ਤੋਂ ਬੇਮੁੱਖ ਹੋਏ, ਬੇਮੁੱਖ ਹੋ ਕੇ ਅਤੇ ਘਰੇ ਆ ਗਏ। ਇੱਕ ਤਾਂ ਜਿਉਂਦਿਆਂ ਬੇਮੁੱਖਤਾਈ ਖੱਟ ਲਈ, ਮੱਥੇ ਦਾ ਕਲੰਕ ਖੱਟ ਲਿਆ, ਅਤੇ ਦੂਜਾ ਜੀਵਨ ਜਿਹੜਾ ਸਵਰਿਆ ਸੀ ਉਹ ਸਵਰਿਆ ਵੀ ਵਿਗਾੜ ਲਿਆ ਅਤੇ ਆਪਦਾ ਮਰਨ ਵੀ ਵਿਗਾੜ ਲਿਆ, ਜੀਵਨ ਵੀ ਵਿਗਾੜ ਲਿਆ ਅਤੇ ਮਰਨ ਵੀ ਵਿਗਾੜ ਲਿਆ। ਹੁਣ ਸਾਰੇ ਜਿਹੜੇ ਜਿਹੜੇ ਵੇਖਦੇ ਨੇ ਕਹਿੰਦੇ ਉੱਥੇ ਹੁਣ ਬਹੁਤ ਅਧੋਗਤ ਮੁੜ ਕੇ ਜਿਹੜਾ ਵੀ ਪ੍ਰਾਪਤ ਹੋਵਾ ਕਰੇ ਅਤੇ ਕਾਰਨ, ਜਿੰਨੇ ਵੀ ਵੇਖਿਆ ਜਾਂ ਜਿੰਨੇ ਵੀ ਸੁਣਿਆ ਉਹਨੇ ਫਿਟਕਾਰਾਂ ਹੀ ਪਾਈਆਂ, ਉਹਨੇ ਤਰਕਾਰਿਆ ਹੀ। ਜਿਵੇਂ ਆਪਾਂ ਅੱਜ ਵੀ ਪੜ੍ਹੀਏ ਤਾਂ ਹੋ ਸਕਦਾ ਵੀ ਆਪਾਂ ਅੱਜ ਵੀ ਆਖੇ ਵੀ ਦੁਨੀ ਚੰਦ ਨੇ ਚੰਗਾ ਨਹੀਂ ਕੀਤਾ, ਵੀ ਉਹਦੇ ਲਈ ਠੀਕ ਨਹੀਂ ਸੀ ਨਾ ਤਰਕਾਰ, ਅੱਜ ਵੀ ਤਰਕਾਰਾਂ। ਕਵੀ ਜੀ ਕਹਿੰਦੇ ਵੀ ਉਹਨਾਂ ਨੇ ਜੀਵਨ ਵੀ ਗਵਾ ਲਿਆ ਅਤੇ ਆਪਣਾ ਮਰਨ ਵੀ

ਨਾਲ ਜ਼ਿਕਰ ਕੀਤਾ, ਕਹਿੰਦੇ ਜੇ ਉੱਥੇ ਰਹਿੰਦੇ ਭਾਈ ਦੁਨੀ ਚੰਦ, ਉੱਥੇ ਰਹਿੰਦੇ ਆ ਹੋ ਸਕਦਾ ਬਚ ਵੀ ਜਾਂਦੇ, ਔਰ ਹੋ ਸਕਦਾ ਕਿ ਗੁਰੂ ਸਾਹਿਬ ਬਚਾਉਂਦੇ, ਮਾਲਕ ਆਪ ਰੱਖਦੇ। ਕਹਿੰਦੇ ਉੱਥੇ ਰਹਿੰਦੇ ਅਤੇ ਬਚਦਾ, ਬਚਦਾ ਵੀ ਦੁਨੀ ਚੰਦ ਅਤੇ ਨਾਲੇ ਜਿੱਤ ਵੀ ਪ੍ਰਾਪਤ ਕਰਦੇ, ਜਿੱਤ ਵੀ ਮਿਲਦੀ, ਜਿੱਤਦੇ ਅਤੇ ਨਾਲੇ ਸਾਰੇ ਜਗਤ ਵਿੱਚ ਜਸ ਹਾਸਲ ਕਰਦੇ, ਸਾਰੇ ਪਾਸੇ ਵਡਿਆਈ ਮਿਲ।

ਮੌਤ ਨਹੀਂ ਟਲਦੀ, ਮੌਤ ਤਾਂ ਆ ਗਈ ਪਰ ਹੁਣ ਮਰੇ ਬੇਮੁੱਖ ਹੋ ਕੇ ਨੇ, ਮਰੇ ਬੇਮੁੱਖ ਹੋ ਕੇ ਨੇ, ਔਰ ਮੰਦੀ ਮੱਤ ਵਾਲੇ ਨੇ ਗੁਰੂ ਤੋਂ ਬੇਮੁੱਖਤਾਈ ਪਾਈ ਹੈ ਅਤੇ ਦੁੱਖ ਨਰਕ ਇਹਨੇ

ਇਹਨਾਂ ਦੋਵਾਂ ਪੋਤਰਿਆਂ ਨੇ ਜਦੋਂ ਸੁਣਿਆ ਨਾ ਆਪਣੇ ਦਾਦੇ ਬਾਰੇ ਅਪਵਾਦ ਕਿੰਨਾ ਕੁਝ ਨਾ, ਜਿੰਨੇ ਆਖਣ ਉਹਨੇ ਬੜਾ ਕੁਛ ਬੋਲਣਾ, ਇਹਨਾਂ ਤੋਂ ਸਹਿ ਨਾ ਹੋਇਆ, ਇਹਨਾਂ ਤੋਂ ਵੀ ਸਹਾਰ ਨਾ ਹੋਇਆ ਵੀ ਇਹ ਤਾਂ ਦਾਦੇ ਸਾਡੇ ਨੇ ਆਪਣੇ ਮੱਥੇ 'ਤੇ ਵੀ ਕਲੰਕ ਲਾਇਆ ਅਤੇ ਸਾਨੂੰ ਵੀ ਕਲੰਕਿਤ ਕਰਤਾ ਨਾ। ਹੁਣ ਜਿਹੜਾ ਵੀ ਬੋਲਦਾ ਉਹ ਬੜਾ ਕੁਛ ਆਖਦੇ ਨੇ, ਜਦੋਂ ਇਹ ਆਪਣੇ ਕੰਨਾਂ

ਦਾ ਨਾਂ ਇਤਿਹਾਸ ਨੇ ਭਾਈ ਸਰੂਪ ਸਿੰਘ ਲਿਖਿਆ ਅਤੇ ਇੱਕ ਦਾ ਨਾਂ ਲਿਖਿਆ ਜੀ ਅਨੂਪ ਸਿੰਘ। ਇਹਨਾਂ ਦੋਵਾਂ ਨੇ ਵੇਖਿਆ ਅਤੇ ਕਹਿੰਦੇ ਵੀ ਹੁਣ ਨਹੀਂ ਭਾਈ ਰਹਿ ਨਹੀਂ ਹੋਣਾ ਇਸ ਤਰ੍ਹਾਂ। ਇਹ ਦੋਵੇਂ ਜਣੇ ਜੀ ਫਿਰ ਉਸ ਵੇਲੇ ਨਾ ਜਦੋਂ ਇਹਨਾਂ ਦੋਵਾਂ ਨੇ ਸਾਰਾ ਕੁਝ ਆਪਣੇ ਕੰਨੀ ਸੁਣਿਆ

0: ਇਹਨਾਂ ਨੇ ਆਪਣੇ ਕਮਰ ਕੱਸੇ ਕੀਤੇ, ਕਮਰ ਕੱਸੇ ਕਰਕੇ ਅਤੇ ਇਹ ਤੁਰ ਪਏ ਅਨੰਦਪੁਰ ਸਾਹਿਬ ਵੱਲ ਨੂੰ, ਗੁਰੂ ਪਾਤਸ਼ਾਹ ਵੱਲ ਨੂੰ ਇਹ ਤੁਰੇ। ਮਨ ਵਿੱਚ ਵਿਚਾਰਦੇ ਜਾਂਦੇ ਨੇ ਵੀ ਸਾਡੇ ਪਿਤਾਮਾ ਨੇ, ਸਾਡੇ ਦਾਦਾ ਜੀ ਨੇ ਬੜਾ ਵੱਡਾ ਜਿਹੜਾ ਦੋਸ਼ ਹੈ ਉਹ ਕਮਾਇਆ ਹੈ।
1: ਜੋ ਮਜਹਿਲ ਸ਼ਰਧਾ ਧਰ ਮਿਲੇ ਲੈ ਕਰ ਸੰਗ ਅਨੰਦਪੁਰ ਚੱਲੇ।
0: ਹੁਣ ਜਿਹੜੇ ਇਹਨਾਂ ਨਾਲ ਆਏ ਹੋਏ ਸੀ ਦੁਨੀ ਚੰਦ ਜੀ ਦੇ, ਜਿਨ੍ਹਾਂ ਦੇ ਮਨ 'ਚ ਪਛਤਾਵਾ ਸੀ, ਉਹਨਾਂ ਨੇ ਵੀ ਵੇਖਿਆ ਵੀ ਜੇ ਇਹ ਚੱਲੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ। ਉਹ ਵੀ ਫਿਰ ਤੁਰ ਪਏ ਨਾਲ ਵੀ ਅਸੀਂ ਵੀ ਆਪਣਾ ਗੁਨਾਹ ਆਪਣੀ ਭੁੱਲ ਬਖਸ਼ਾ ਲਾਂਗੇ। ਅਤੇ ਉਹ ਵੀ ਫਿਰ ਨਾ ਜੀ ਉਹਨਾਂ ਨੂੰ ਨਾਲ ਲੈ ਕੇ ਅਤੇ ਅਨੰਦਪੁਰ ਸਾਹਿਬ ਵੱਲ ਚੱਲਦੇ ਹਨ।
1: ਦੁਨੀ ਚੰਦ ਕੀ ਇਹਮ ਵੀ ਕਥਾ ਕਲਗੀ ਧਰ ਕੀ ਸੁਣੀਐ ਜਥਾ।
0: ਇਹ ਸਾਰਾ ਕੁਝ ਜੀ ਉਹ ਬੀਤਿਆ ਜੋ ਭਾਈ ਦੁਨੀ ਚੰਦ ਨਾਲ ਹੋਇਆ। ਹੁਣ ਅਗਾਂਹ ਫੇਰ ਕਹਿੰਦੇ ਇੱਧਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਜੋ ਕੌਤਕ ਵਰਤਾਉਂਦੇ ਹਨ।
1: ਛੋਟੇ ਲੋਹ ਗੜ ਦਿਸਾ ਤਫੰਗ ਟੋਕੇ ਮੋਰਚੇ ਨਿਕਟ ਨਿਸੰਗ।
0: ਹੁਣ ਇਹ ਨਹੀਂ ਸੀ ਵੀ ਗੁਰੂ ਪਾਤਸ਼ਾਹ ਦੇ ਮਨ ਵਿੱਚ ਕੋਈ ਭੈ ਹੈ ਜਾਂ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਕੋਈ ਭੈ ਹੈ। ਦੁਨੀ ਚੰਦ ਚਲੇ ਗਿਆ, ਉਹਦੇ ਨਾਲ ਸਾਥੀ ਚਲੇ ਗਏ। ਗੁਰੂ ਸਾਹਿਬ ਨੇ ਕਹਿਤਾ ਜਿਹੜਾ ਚਲੇ ਗਿਆ ਭਾਈ ਕੋਈ ਗੱਲ ਨਹੀਂ, ਜਿਹੜਾ ਇੱਥੇ ਰਹੇਗਾ ਉਹਨੂੰ ਅਸੀਂ ਮਿਲਾਵਾਂਗੇ, ਜਿਹੜਾ ਨਹੀਂ ਉਹ ਚਲੇ ਗਿਆ ਉਹਨੂੰ ਚੇਤਾ ਵੀ ਕੀ ਕਰਨਾ। ਸਾਰਿਆਂ ਨੇ ਹੌਸਲਾ ਧਰਿਆ, ਧੀਰਜ ਧਰਿਆ। ਲੋਹਗੜ੍ਹ ਵਾਲੇ ਪਾਸੇ ਤੋਂ ਹੁਣ ਤੁਫੰਗਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਨੇ, ਔਰ ਉਹ ਜਿਹੜੀਆਂ ਬੰਦੂਕਾਂ ਚੱਲ ਰਹੀਆਂ ਨੇ ਕਬੀਰ ਜੀ ਕਹਿੰਦੇ ਗੁਰੂ ਕੇ ਸਿੱਖ ਨਿਸੰਗ ਹੋ ਕੇ ਬੇਫਿਕਰੇ ਹੋ ਕੇ ਆਪਣੇ ਮੋਰਚਿਆਂ ਦੇ ਉੱਤੇ ਬੈਠੇ ਹੋਏ ਹਨ।
1: ਆਨੀ ਕਨੀ ਸੈਲੰਦਰਨ ਕੇਰੀ ਕਾਲਿਓ ਜੋਰ ਸਵਨ ਤੇ ਸਵੇਰੀ।
0: ਉਧਰੋਂ ਜਿਹੜੇ ਪਹਾੜੀ ਰਾਜੇ ਸੀ, ਪਹਾੜੀ ਰਾਜਿਆਂ ਦੀ ਜਿਹੜੀ ਸੈਨਾ ਹੈ ਉਹ ਸਾਰੀ ਬਹੁ ਗਿਣਤੀ ਦੇ ਵਿੱਚ ਆਪਣਾ ਜ਼ੋਰ ਵਿਖਾਉਣ ਵਾਸਤੇ, ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਵਾਸਤੇ ਉਹ ਸਾਰੇ ਚੱਲ ਕੇ ਆਉਂਦੇ ਹਨ।
1: ਆਜ ਗੜੀ ਕੋ ਲਿਓ ਛਟਾਏ ਔਰ ਆਨੰਦ ਪੁਨ ਟਿਕੈ ਨਾ ਕਾਏ।
0: ਮਨ ਵਿੱਚ ਸੋਚਦੇ ਆਉਂਦੇ, ਹੁਣ ਫੌਜ ਸਾਰੀ ਹਾਥੀ ਅੱਗੇ ਲਾਇਆ ਹੋਇਆ, ਸਾਰੀ ਫੌਜ ਮਗਰ ਮਗਰ, ਹਾਥੀ ਨੇ ਤਾਂ ਕੀ ਸੋਚਣਾ। ਜਿਹੜੇ ਮਗਰ ਤੁਰੇ ਆਉਂਦੇ ਉਹ ਸੋਚਦੇ ਆਉਂਦੇ ਨੇ ਵੀ ਅੱਜ ਨਹੀਂ ਅਸੀਂ ਗੜੀ ਛੱਡਦੇ, ਅੱਜ ਤਾਂ ਜਿੱਤ ਕੇ ਹੀ ਪਿੱਛੇ ਮੁੜਾਂਗੇ, ਵੀ ਅੱਜ ਅਸੀਂ ਅਨੰਦਪੁਰ ਸਾਹਿਬ ਵੀ ਖਾਲੀ ਕਰਾ ਲੈਣਾ, ਨਾਲੇ ਲੋਹਗੜ੍ਹ ਦਾ ਕਿਲ੍ਹਾ ਵੀ ਢਾਹ ਦੇਣਾ, ਅਤੇ ਅਸੀਂ ਇੱਥੇ ਜਿੱਤ ਹਾਸਲ ਕਰ ਲੈਣੀ ਹੈ, ਅੱਜ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ। ਆਪਣੇ ਮਨ ਦੇ ਅੰਦਰ ਇਹ ਨਾਲੇ ਸੋਚਦੇ ਆਉਂਦੇ ਅਤੇ ਨਾਲੇ ਤੁਰੇ ਆ

0: ਬਾਦਸ਼ਾਹ ਵੀ ਅੱਜ ਇਹਨੂੰ ਲੱਗਦਾ ਹੈ ਭੀਮ ਚੰਦ, ਸਭ ਤੋਂ ਵੱਧ ਤਾਂ ਖੁਸ਼ੀ ਭੀਮ ਚੰਦ ਨੂੰ ਸੀ ਵੀ ਅੱਜ ਜੰਗ ਸਾਡੀ ਹੈ, ਅਸੀਂ ਜਿੱਤ ਜਾਣਾ। ਵੀ ਬੜੇ ਦਿਨਾਂ ਤੋਂ ਨਾ, ਬੜੇ ਲੰਮੇ ਅਰਸੇ ਤੋਂ ਜੰਗ ਚੱਲ ਰਹੀ, ਕਿਸੇ ਪਾਸਿਓਂ ਕੋਈ ਉਮੀਦ ਨਹੀਂ ਸੀ ਜੰਗ ਜਿੱਤਣ ਦੀ, ਪਰ ਹੁਣ ਅਸੀਂ ਜੰਗ ਜਿੱਤਾਂਗੇ। ਵੀ ਉਮੀਦ ਨਹੀਂ, ਸਾਨੂੰ ਪੱਕਾ ਹੈ ਵੀ ਜੰਗ ਸਾਡੀ ਹੈ। ਇਸ ਲਈ ਜੀ ਭੀਮ ਚੰਦ ਬੜਾ ਉਤਸ਼ਾਹਿਤ ਹੈ ਨਾ, ਤੇ ਇਹਨੇ ਕੇਸਰੀ ਚੰਦ ਨੂੰ ਆਪਣੇ ਕੋਲ ਸੱਦਿਆ ਹੈ।
1: ਹੰਡੂਰੀ ਤੇ ਅਦਕ ਰਾਜੇ ਭਏ ਇਕੱਤਰ ਲੜਨ ਕੇ ਕਾਜੇ।
0: ਫਿਰ ਜਿਹੜਾ ਹੰਡੂਰੀਆ ਰਾਜਾ, ਉਹ ਕੇਸਰੀ ਚੰਦ ਵੀ ਆ ਗਿਆ, ਹੰਡੂਰੀਆ ਰਾਜਾ ਵੀ ਆ ਗਿਆ, ਬਾਕੀ ਸਾਰੇ ਰਾਜੇ ਆ ਗਏ ਜਿਹੜੇ ਉੱਥੇ ਹੁਣ ਪਹਾੜੀ ਇਕੱਠੇ ਹੋਏ ਹੋਏ ਸਨ, ਸਾਰੇ ਪਹਾੜੀ ਰਾਜੇ, ਉਹ ਸਾਰੇ ਆ ਗਏ ਵੀ ਅੱਜ ਅਸੀਂ ਲੜਨ ਜਾਣਾ, ਅੱਜ ਅਸੀਂ ਜੰਗ ਕਰਨ ਜਾਣਾ। ਵੀ ਸਾਰੇ ਇਕੱਠੇ ਹੋ ਕੇ ਨਾ ਜੀ ਹੁਣ ਉੱਥੇ ਭੀਮ ਚੰਦ ਕੋਲ ਪਹੁੰਚਦੇ ਨੇ। ਕਿਵੇਂ ਇਹ ਆਪਸ ਵਿੱਚ ਸਾਰਾ ਮਸ਼ਵਰਾ ਕਰਦੇ ਨੇ, ਕੇਸਰੀ ਚੰਦ ਕਿਹੜੇ ਬੋਲ ਨੇ ਜਿਹੜੇ ਉੱਥੇ ਕਰਕੇ ਭੀਮ ਚੰਦ ਹੁਣਾਂ ਨਾਲ ਫਿਰ ਤੁਰਦਾ ਹੈ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ।

ਜੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ।

ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਜਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ

ਕਰਨੀ, ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾ ਮਾਂ ਸਫਲ ਕਰਨੀ ਆ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀਐ, ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਜਣਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤਨੇ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਾਰ, ਤੇਰੇ ਦਾਨੈ ਕੀਮਤ ਨਾ ਵੈ ਦੀ ਦਾਤੇ ਕਵਣ ਸ਼ੁਮਾਰ। ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਣ ਸੀਸਣੀਆਂ ਨਿਉ ਵੈ ਸਹਿ ਸਿਉ ਮੇਲ, ਕਰ ਕਰਿਉ ਪਹੁੰਚਾ ਸਦੜੇ ਨਿਤਵੰਨ, ਸਦਨਹਾਰਾ ਸਿਮਰੀਐ ਨਾਨਕ ਸੇ ਦਿਆਵੰਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤੋਏ, ਸੋ ਕਰ ਰਾਗ ਵਡਾਈ ਟੋਏ ਰਾਓ। ਬੇਸੋਏ ਚਸਿਆਂ ਘੜੀਆਂ ਪੈਰਾਂ, ਥੱਤੀ ਬਾਰੀ ਮਹੁਆ, ਸੂਰਜੇ ਕੋ ਰੁੱਤ ਅਨੇਕ, ਨਾਰਨ ਕਰਤੇ ਕੇ ਕੇਤੇ ਬੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਬ ਚੰਦ ਦੀਪਕ ਬੰਨੇ, ਤਾਰਕਾ ਮੰਡਲ ਜਨ ਕਮੋਤੀ, ਤੂੰ ਮੱਲਾ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਪੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨੱਤਾ ਸ਼ਬਦ ਵਾ ਜੰਤ ਭੇਰੀ ਰਾਉ। ਸਹਿ ਸਵ ਨੈਨ ਨੈਨ ਤੋਏ ਕੋ, ਸਹਿ ਸਮੂਰਤ ਨਾ ਇੱਕ ਤੋਈ। ਸਹਿਸ ਪਦ ਵੇ ਮਲਨ ਨੇਕ ਪਦ, ਗੰਧ ਵੇ ਸਹਿ ਤਵ ਗੰਧਿਵ ਚਲਤ ਮੋਹੇ। ਸਮੈ ਜੋਤ ਜੋਤ ਹੈ ਸੋਏ, ਤਿਹਦੈ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁਆਰਤੀ ਹੋਈ, ਚਰਨ ਕਲਮ ਕ੍ਰੰਥ ਲੋਭਿਤ ਮਨੋਵੰਦਨ ਹੋਇਆ ਹੀ ਬਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਹੋਇਆ, ਤੇ ਤੇਰੇ ਨਾਂ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਾ ਭਰਿਆ, ਮੇ ਸਾਧੂ ਖੰਡਲ ਖੰਡਾਏ, ਪੂਰ ਲਿਖ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾਏ, ਕਰ ਸਾਧੂ ਅੰਜਲੀ ਬਨ ਵਡਾਏ, ਕਰ ਡੰਡੋਤ ਮਨ ਵਡਾਏ। ਰਾਮ ਸਾਕਤ ਰਸਾਦ ਨਾ ਜਾਣਿਆ, ਦਨਿਅੰਤਰੋਂ ਮੈਂ ਗੰਡਾਏ, ਜਿਉਂ ਜਿਉਂ ਚਲੈ ਚਵੈਦ ਕੁਭਾਵੈ, ਜਮਕਾਰ ਸਿੰਹ ਸਿਰ ਡੰਡਾਏ, ਅਰਜ ਨਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ, ਅਵਨਾਸੀ ਪਰਗ ਪਾਇਆ ਪਰਮੇਸ਼ਰ, ਵਸੋ ਖੰਡ ਬ੍ਰਹਿਮੰਡਾਏ। ਹਾਮ ਗਰੀ

ਸੁਹੇਲਾ ਆਓ ਦੁੱਖ ਡਰਨ ਸਰਣਾਰੇ ਮਨ ਗੁਰਮਿਲਕਾ ਸਵਾਰੇ ਰਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਘੱਤ ਕਦਾ ਦਿਨ ਜਾਨੀ ਨਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਵਸੇਰਾ ਨਿਜ ਕਰ ਮੈਂ

ਪਾਏ ਕੈ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜ ਮਾਲਿਆ।

ਬਿਸਮਾਦ ਉਜੜ ਬਿਸਮਾਦ ਰਾਵ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿੜਾਨ ਰਹਿਆ ਬਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀਆ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣਿਓ ਹੋ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ।

ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ।

ਸਰ ਅਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪਰਗਾਸਿਆ ਅਪੈ ਨਿਰੰਜਨ ਕਰੈ ਲਹਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ।

ਆਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰੂ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕਉ ਤੂੰ ਕਦ ਕਾ ਬ੍ਰਹਮਾ ਬਿਸਨ ਸਿਰੇ ਤੇ ਅਗਨਤ ਤਿਨਕੋ ਮੋਹ ਪਿਆ ਮਨ ਮਦ ਕਾ 84 ਲੱਖ ਜੂਨ ਉਪਾਈ ਰਿਜ਼ਕ ਦਿਆ ਸਭ ਹੂ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ।